ਰਿਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ

ਸਭ ਸਤ ਸਭ ਤਪ ਸਭ ਚੰਗੀਆਈਆਂ ਸਦਾ ਪੁਰਖਾ ਕੀਆ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ।

ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਿਤ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ।

ਰੂਪਾ ਅੰਡਜ ਜੇਰਜ ਸਿੱਧ ਜਗੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੁ ਫੂਲ ਰਾਜਾ ਹੋਏ ਬੈਠਾ ਕਹੁ ਸਮਿਟ ਪਇਓ ਸੰਕਰ ਏ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਉਂਭਵ ਅਬ੍ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ ਜਿਤੇ ਉਠ ਵਤ ਉਤਪਾਤਾ ਸਕਲ ਮਲੇਛ ਕਰੋ ਰਣਗਾਤਾ ਜੇ ਉਸ ਤੁਰ ਤਪ ਸਰਨੀ ਪਰੇ ਤਿਨਕੇ ਦੁਸਤ ਦੁੱਖ ਤੋਂ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸਤ ਅਰਿਸ਼ਟ ਰਹਿ ਤਤਕਾਲਾ ਕਿਰਪਾ।

ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆਂ। ਕਰਸਾਤ ਸੁਖ ਮਨ ਆਇ ਵਸਿਆ, ਜਨ ਇੱਛਾ ਸਭ ਪੁਜਾਈਆ।

ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵਡਭਾਗੇ ਹੋ, ਸਤਿਗੁਰਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਸੰਧਿਆ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਿਆ ਬਣਾ ਰਹੇ ਹੋ। ਸੋਦਾ ਰਹਿ ਰਹਿ ਸਾਹਿਬ ਜੀ ਦੇ ਜਾਪ ਸੰਗਤਾਂ ਨੇ ਸਰਵਣ ਕੀਤੇ ਹਨ। ਬੱਚੀ ਜਸਲੀਨ ਕੌਰ, ਜਿਨ੍ਹਾਂ ਨੇ ਸੋਦਾ ਰਹਿ ਰਹਿ ਸਾਹਿਬ ਜੀ ਦੇ ਜਾਪ ਸੰਗਤਾਂ ਨੂੰ ਸਰਵਣ ਕਰਾਏ ਹਨ। ਆਓ ਹੁਣ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਹਜ਼ੂਰੀ ਰਾਗੀ। ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਦਾ ਸਮੁੱਚਾ ਜਥਾ ਸੰਗਤਾਂ ਨੂੰ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਨਿਹਾਲ ਕਰੇਗਾ। ਵਾਹਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ।

ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੇਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚੇਤਾਵਨ ਕਾ ਸਦਕਾ ਸਰਵ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਖਾਪ। ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸੋਦਾ ਰਹਿ ਰਹਿ ਸਾਹਿਬ ਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਿਸ਼ ਕਰਨਾ ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ। ਸਤਿਗੁਰੂ ਜੀ ਆਪ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ। ਉਪਰੰਤ ਆਪ ਜੀ ਦੇ ਬਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇ ਬੰਦੇ। ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਛਿਆ ਕਰੇ।
ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ।
1: ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸਤ ਵਿਚਾਰ, ਗੁਰੂ ਕਰ ਦੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੀ। ਗੁਰ ਨੈਣ ਪੈਨ ਗੁਰ ਗੁਰ ਕਰੋ, ਗੁਰ ਸਤ

ਬਾਬੋ ਤੇਰ ਦੇਹੋ ਸੱਜਣੇ ਅਸੀਸਣੀਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਉਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੋਰੇ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾ ਵਿਸ ਵਿੱਚ ਸਿਆ ਘੜੀਆ ਪੈਰਾ ਤਿੱਥੀ ਵਾਰੀ ਮਾਹੋ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਧਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਭਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਨ ਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਅਰ ਚਰਨ ਕਬਲ ਮਕਰੰਦ ਲੋਭਿਤ ਮਨਵਾਂਦਿਨ ਮੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋਏ ਜਾ ਤਿਰਨੈ ਵਾਸਾ ਰਾਹ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ

ਨਿੰਦਾਏ। ਹਰ ਜਨ ਹਰਿ ਹਰਿ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਸ ਸੋਭ ਖੰਡ ਬ੍ਰਹਿ ਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖ ਰਾਗ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕੇ, ਹਰਿ ਨਾਮੇ ਸੁਖ ਮੰਡਾਏ। ਰਾਗ ਗੌੜੀ ਪੂਰੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਹਲਗੀ ਵੇਲਾ ਈਹਾਂ ਖਾਟ ਚਲੋ ਹਰਲਾ। ਆਗੈ ਵਸਨ ਸੋਹੇਲਾ, ਉਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹੋ ਰਸ। ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ।

Vai. Vai, guru. Vai, guru.

ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾ ਸਰੂਪ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਈ ਨਮਹ ਜੁਗਾਦ ਗੁਰ ਈ ਨਮਹ ਸਤਿਗੁਰ ਈ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਉ ਕਲ ਕ੍ਰੀਸ ਤਨ ਮਾਹਿ ਮਿਟਾਵਾ ਸਿਮਰਉ ਜਸ ਸੰਭਰਿ ਕੈ ਨਾਮ ਜਪਤਾਉ ਗਨ ਤਨਿਕ ਬੀਤ ਪ੍ਰਾਨ ਸਿਮਰ ਸੁਤ ਆਖਿਰ ਕਿਨੇ ਰਾਮ ਨਾਮੇ ਕੋ ਆਖਿਰ ਕਿਨ ਕੈਕ ਜਿਹ ਜੀ ਵਸਾਵੈ ਤਾ ਕਿ ਮਹਿਮਾ ਕਰਿ ਨ ਆਵੈ ਕੰਕੀ ਕਾ ਦਰਸ ਤੁਹਾਰੂ ਨਾਨਕੁਨ ਸੰਮੋਹਿ ਉਦਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸਾਇ ਪ੍ਰਭ ਕਸਮ ਦੁਖ ਜਮ ਨਸਾਇ ਪ੍ਰਭ ਕਸਮ ਕਾਲ ਪਰ ਹਰੈ ਪ੍ਰਭ ਕਸਮ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਸ਼ ਬੇਗਨ ਨਾ ਲਾਗੈ ਪ੍ਰਭ ਕਸਿਮਰਨ ਆਨੰਦਨ ਜਾਗੈ ਪ੍ਰਭ ਕਸਮ ਭਾਵਨਾ ਵਿਆਪੈ ਪ੍ਰਭ ਕਸਮ ਦੁੱਖ ਨਾ ਸੰਤਾਪੈ ਪ੍ਰਭ ਕਸਮ ਸਾਧ ਕਸੰਗ ਸਰਵਨ ਧਨ ਨਾਨਕ ਹਰੰਗ ਪ੍ਰਭ ਕਸਿਮਰਨ ਰਿਧ ਸਿਧ ਨਾ ਨਿਧ ਪ੍ਰਭ ਕਸਿਮਰ ਗਿਆਨ ਧਿਆਨ ਤਤ ਬੁੱਧ ਪ੍ਰਭ ਕਸਮ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਤੂਜਾ ਪ੍ਰਭ ਕਸਮ ਤੀਰਥ ਸਨਾਨਿ ਪ੍ਰਭ ਕਸਮ ਦਰਗਹ ਮਾਨਿ ਪ੍ਰਭ ਕੈ ਸਿਮਰਨ ਹੋਇ ਸੋ ਪਰਾ ਪ੍ਰਭ ਕਸਿਮਰਨ ਸੁਖਦ ਪਰਾ ਸੇ ਸਿਮਰਹ ਜਨਾਬ ਸਿਮਰਾਇ ਨਾਨਕ ਦਾ ਕਰਾ ਗੋ ਪਾਏ ਪ੍ਰਭ ਕਸਮ ਸਬਦ ਉਚਾ ਪ੍ਰਭ ਕਸਿਮਰਨ ਉਦਰਿਮ ਉਚਾ ਪ੍ਰਭ ਕਸਮ ਤ੍ਰਿਸਨਾ ਬੋਜੈ ਪ੍ਰਭ ਕਸਮ ਸਭ ਕਹਿ ਸੋਜੈ ਪ੍ਰਭ ਕੈ ਸਿਮਰਨ ਨਾਹਿ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨਾਸਾ ਪ੍ਰਭ ਕੈ ਸਿਮਰਨ ਮਨ ਕੁ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਬਸਹ ਸਾਧ ਕ੍ਰਿਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤ ਪ੍ਰਭ ਸਿਮਰਹਿ ਸੇ ਪਾਤਵੰਤ ਪ੍ਰਭ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਸਿਮਰਹਿ ਸੇ ਵੇ ਮਹਤਾਜ ਪ੍ਰਭ ਸਿਮਰਹਿ ਸੇ ਸਰੂਪ ਰਾਜ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਸਿਮਰਹਿ ਸਦਾ ਬਨਾਸੀ ਸੁਮਨਤੀ ਰਾਗ ਜਨਾਵਦਾਇਆ ਦਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਸਿਮਰਹਿ ਸੇ ਪਰਉਪਕਾਰੀ ਪ੍ਰਭ ਸਿਮਰਤਨ ਸਤਿਬਰਹਾਰੀ ਪ੍ਰਭ ਸਿਮਰਹਿ ਸੇ ਮੁਖ ਸੁਹਾਵੀ ਪ੍ਰਭ ਸਿਮਰਤਨ ਸੁਖ ਵਿਹਾਵੈ ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਨ ਨਿਰਮਲ ਜੀਤਾ ਪ੍ਰਭ ਕਉ ਸਿਮਰਹਿ ਤਨ ਆਨੰਦ ਕਨੇਰੇ ਪ੍ਰਭ ਕਉ ਸਿਮਰਹਿ ਬਸ ਹਰ ਨੇਰ ਸੰਤ ਕਿਰਪਾ ਧਿਆਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰ ਗੁਰੂ ਪ੍ਰਭ ਕੈ ਸਿਮਰਨ ਕਵ ਹੋਣਾ ਚੂਰੇ ਪ੍ਰਭ ਕੈ ਸਿਮਰਨ ਹਾਰ ਗੁਣ ਬਾਣੀ ਪ੍ਰਭ ਕੈ ਸਿਮਰ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਲਿਖ ਕਦਾਸਨ ਪ੍ਰਭ ਕੈ ਸਿਮਰਨ ਕਮਲ ਬਗਾਸਨ ਪ੍ਰਭ ਕੈ ਸਿਮਰਨ ਅਨਹਤ ਗੁਣ ਕਾਰ ਸੋ ਪ੍ਰਭ ਸਿਮਰਨ ਕਾਂਤ ਅਪਾਰ ਸਿਮਰਹਿ ਸੇ ਜਨ ਜਨ ਕੋ ਪ੍ਰਮਾਇਆ ਨਾਨਕ ਤਿੰਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰ ਲਗਦੀ ਦੇ ਉਪਾਇ ਹਰ ਸਿਮਰਨ ਪਏ ਸਿਦ ਜਤੀ ਦਾਤੇ ਹਰ ਸਿਮਰਨ ਨੀ ਜੈ ਜਹ ਕੁੰਡ ਜਾਤੇ ਹਰ ਸਿਮਰਨ ਧਾਰ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਜੀਵ ਸਕਲ ਔਕਾਰਾ ਹਰ ਸਿਮਰਨ ਹੈ ਨਿਰੰਕਾਰਾ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੇਨ ਦਰਦ ਦੁੱਖ ਪੰਜਨਾ ਕਾਟ ਕਰਨਾਸਾ ਰਾਤ ਸਾਰਣ ਤੁਮਾਰੀ ਆਇਓ ਨਾਨਕ ਪ੍ਰਸਾਦ ਅਸ਼ਪਤੀ ਜਹਮਾਤ ਪਿਤਾ ਸੁਤਮੀਤ ਨਾ ਪਾਈ ਮਨੁ ਹਰਾਮ ਤੇਰਾ ਸੰਗ ਸਹਾਈ ਜਹ ਮਹਾ ਪਾਇਆ ਅੰਬੂ ਜਮਦਰ ਜੀਵਨ ਨਾਮ ਸੰਗ ਤੇਰਾ ਚਲੈ ਜਹ ਮੁਸਕਰ ਵਾਇਆ ਤੁਪਾਰੀ ਹਰ ਕੋ ਨਾਮ ਕਰ ਮਹਿ ਉਦਾਰੀ ਅੰਕ ਮਹਿ ਚਰਨ ਕਰਤ ਨਹੀਂ ਉਤਾਰੈ ਹਰ ਕੋ ਨਾਮ ਕੂਟ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਸੁਖ ਨੇਰੇ ਸਭ ਸ੍ਰੇਸ਼ਟ ਪੁਰਾ ਜਾ ਦੁਖੀਆ ਹਰ ਕੋ ਨਾਮ ਜਪ ਤੋਏ ਸੁਖੀਆ ਲਖ ਕਰੋਰੀ ਬੰਧਨ ਪਰ ਹਰ ਕੋ ਨਾਮ ਜਪ ਤੇ ਹਰ ਅਨਕਮਾਇ ਰੰਗ ਤਿਖ ਨਾ ਬੁਝਾਵੇ ਹਰ ਕੋ ਨਾਮ ਜਪ ਆ ਗਾਵੇ ਜਿਸ ਮਰਗ ਜਾਦਾ ਕੇਰਾ ਹਰ ਨਾਮ ਸੰਗ ਸੁਹੇਲਾ ਐਸਾ ਨਾਮ ਮਨ ਸਦਾ ਤੇ ਆਈਏ ਨਾਨਕ ਗੁਰਮ ਪਰਮ ਗਤ ਪਾਇ ਗਿਆ ਛੂਟ ਨਹੀਂ ਕੋਟ ਰੱਖਦਾ ਨਾਮ ਜਪ ਤੋ ਤਹਿ ਪਾਰ ਪਰਾਹੀ ਅਨਕ ਬਿਘਨ ਜਹ ਆਏ ਸੰਘਾਰ ਹਰ ਕਾ ਨਾਮ ਤਦਗਾਰ ਹਰ ਅੰਕ ਜੋਨ ਜਨਮ ਅਮਰ ਜਾਮ ਨਾਮ ਜਪ ਪਾਵ ਸਰਾਮ ਹਾਮੈਲਾ ਮਦ ਕਵਨ ਤੁਵ ਹਰ ਕਾ ਨਾਮ ਕੂੜ ਪਾਵ ਐਸਾ ਨਾਮ ਜਪ ਮਨ ਰੰਗ ਨਾਨਕ ਪਾਇ ਗਿਆ ਸਾਧ ਕੇ ਸੰਗ ਜਿਖ ਮਾਰਗ ਕੀ ਗਨ ਜਹ ਨ ਕੂਸਾ ਹਰ ਕਾ ਨਾਮ ਊਹਾ ਸੰਗ ਕੂਸਾ ਜਿਹ ਪੈਡ ਮਹੰਦ ਗੁਬਾਰ ਹਰ ਕਾ ਨਾਮ ਸੰਗ ਜੀ ਯਾਰ ਜਹ ਪੰਥ ਤੇਰਾ ਕੂਨ ਸੰਜਾ ਨੂੰ ਹਰ ਕਨਾਵ ਤਹਾਰ ਪਛਾਣੂ ਜਹ ਮਹਾ ਪਾਇਆਮ ਤਬਦ ਬਹੁ ਕਾਮ ਤਿਹਾਰ ਕੇ ਨਾਮ ਕੀ ਨਮੋ ਪ੍ਰਸ਼ਾਮ ਜਹਾਂ ਤ੍ਰਿਖਾਮ ਤੂ ਜਾ ਕਰ ਕੈ ਤਹਾਰ ਹਰ ਹਰ ਅੰਮ੍ਰਿਤ ਪਰ ਕੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਾ ਨਾਮ ਦਾਸ ਕਿਊਟ ਹਰ ਕੇ ਨਾਮ ਉਤਰੇ ਜਨ ਕੋਟ ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਲ ਸਤ ਕੁਮਾਰ ਹਰ ਜਨ ਕਹ ਨਾਮ ਨਿਧਾਨ ਪਾਰ ਬ੍ਰਹਮ ਜਨ ਜਨਦਾਨ ਮੰਤਨ ਰੰਗ ਰਤੀ ਰੰਗੀ ਕੈ ਨਾਨਕਾਨ ਕੈ ਬਿਰਤ ਪਵੀ ਕੈ ਹਰ ਕਾ ਨਾਮ ਜਨ ਕਉ ਮੁਕਤ ਯੁਗਤ ਹਰ ਕਾ ਨਾਮ ਜਨ ਕਤ ਭੋਗ
ਕਿਰਪਾ ਪਾਇਓ, ਹਰ ਤਨਾਵ ਜਾਨ।

ਵਸ ਸਾਸ ਕਬਰ ਸਿਮਰਤੀ ਪੇਖੇ ਸਰ ਬੈਠਾ ਡੋਲ ਪੂਜ ਸਰ ਨਾਹਿ ਹਰਿ ਹਰਿ ਨਾਨਕ ਨਾਮ ਅਮਰ ਅਸ਼ਪਦਿ ਜੈ ਪ੍ਰਤਾਪ ਗਿਆਨ ਸਭ ਧਿਆਨ ਘਟ ਸਾਸ ਕਬਰ ਸਿਮਰਤ ਵਖਿਆਨ ਜਗ ਅਭਿਆਸ ਕਰਮ ਕ੍ਰਮ ਕਿਰਿਆ ਸਭ ਤਿਆਗ ਮਨ ਵਧਿ ਫਿਰਿ ਅਨੁ ਪ੍ਰਕਾਰ ਕੀਏ ਬਹੁ ਜਤਨਾ ਪੁੰਦਨ ਹੋਮੈ ਬਹੁ ਰਤਨਾ ਸਰੀਰ ਕਟੈ ਹੋਮੈ ਕਰ ਰਾਤਿ ਵਰਤਨੇ ਕਰੈ ਬਹੁ ਪਾਤਿ ਨਹਿ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌ ਖੰਡ ਪ੍ਰਥਮੀ ਫਿਰ ਆਇਆ ਚਿਰ ਜੀਵਾ ਮਹਾਦਾਸ ਤੁਪਿ ਸਰਤਿ ਵਾਗਨ ਵਾਹਿ ਹੂਮ ਪ੍ਰਾਨ ਕਨਕ ਅਸਵ ਹੈ ਬ੍ਰਹਮਦਾਨ ਔਲੀ ਕਰਮ ਕਰੈ ਬਹਵਾਸਨ ਜੈਨ ਵਾਰਗ ਸੰਜਮਤ ਸਾਧਨ ਨਿਮਕ ਨਿਮਕ ਪਾਰ ਸਰੀਰ ਕਟਾਰ ਤਾਉ ਕੀ ਹਉ ਮੈਂ ਬੈਠ ਜਵ ਹਰਿਕ ਨਾਮ ਸਮ ਸਰਕਾਸ਼ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੋਟਾ ਕਰਮ ਮਨ ਮਦ ਹਟਾ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈੜ ਨ ਦੰਤ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਉ ਹੁਣਾ ਵਿਖਿਆ ਟਰੈ ਜਲ ਤੋਇ ਬਹੁ ਦੇਹ ਨੀਤ ਸੁਰਤ ਕਹਿ ਹੋਇ ਕਜ ਪੀਤ ਮਨ ਹਰਿਕ ਨਾਮ ਕੀ ਮਹਿਮਾ ਉਜ ਨਾਨਕ ਨਾਮ ਉਤਰੇ ਪਤਤ ਬਹੁ ਮੁਖ ਜੋ ਬਹੁਤ ਸਿਆਣ ਜਮਕਾ ਪਾਉ ਵਿਆ ਬਿੰਗ ਜਤਨ ਕਰ ਉਤਰੇ ਸੰਨਾ ਤਰਾਪੈ ਏਕ ਅਨੇਕ ਗਨਹਿ ਬੋਜੈ ਕੋਟਿ ਉਪਾਇ ਉਤਰ ਗਨਹਿ ਸੇਜੈ ਸੁਖ ਨਹਿ ਊਪ ਪੈ ਆਰ ਮੁਹਿ ਵਿਆਪ ਹੈ ਮਾਇਆ ਜਾਲ ਵਰਤ ਤੂ ਸਗਲ ਜਮ ਡਾਨ ਗੋਬਿੰਦ ਭਜਨ ਬਿੰਦ ਤੇਲ ਨਹਿ ਮਾਨ ਹਰਿ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਇ ਚਾਰ ਪਦਾਰਥ ਜੇ ਕੋ ਮਾਂਗੈ ਸਾਹ ਜਨਕ ਸਿਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰਿ ਨਾਮ ਵਰਤਾ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗ ਹਉ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਕ ਸਰਨਿ ਪਰੈ ਜਿਸ ਜਨਕਾ ਉਪਰਉ ਦਸ ਪਿਆ ਹਨ ਤਕ ਬਰ ਬਲ ਜਾਸਾ ਸਗਲ ਪੁਰਖ ਮਾ ਪੁਰਖ ਪ੍ਰਦਾਨ ਸਾ ਸੰਗ ਜਾ ਕੋ ਮਿਟੈ ਅਪਮਾਨ ਆਵਸ ਕਉ ਜੋ ਜਾਣ ਨੀਚਾ ਸੋ ਗਨ ਗਿਆ ਸਭ ਤੋਂ ਪਿਛਾ ਜਾ ਕੋ ਮਨ ਹੋਇ ਸਗਲ ਗਿਰੀ ਨਾ ਹਰਿ ਨਾਮ ਘਟ ਘਟ ਜੀ ਨਾ ਮਾਂ ਨੇ ਆਪਣੇ ਬੁਰਾ ਮਿਟਾਨ ਵੇਖ ਸਭ ਸ੍ਰੇਸ਼ਟ ਸਾਗ ਨ ਸੁਖ ਦੁਖ ਜਨ ਸਮ ਦ੍ਰਿਸ਼ਟੀ ਤਨ ਕੋ ਪਾਪ ਗੁਣ ਨਹੀਂ ਰੇ ਪਾ ਨਿਰ ਤਨ ਕਉ ਤਨ ਤੇਰੋ ਨਾਉ ਨਾਮ ਕਉ ਨਾਉ ਤੇਰਾ ਥਾਉ ਮਾਨੇ ਕਉ ਕਉ ਤੇਰੋ ਮਾਨ ਸਕਲ ਕਟਾ ਕਉ ਤੀ ਵਸ ਦਾਨ ਕਰਨ ਕਰਾਮ ਹਵਰ ਸਵਾਮ ਸਕਲ ਕਟਾ ਕੇ ਅੰਦਰ ਜਮੇ ਆਪਣੀ ਗਾਇਤ ਮੇ ਤੇ ਜਾਨ ਹੋਆ ਪੀ ਆਪ ਮਹਾਂ ਪ੍ਰਭਰਾ ਤੇ ਤੁਮਰੀ ਉਸਤਾਦ ਤੁਮ ਦੇ ਹੋਏ ਨਾਨਕ ਗਵਰਨ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਪ ਨਿਰਮਲ ਕਰਮ ਸਕਲ ਕਿਰਿਆ ਮੈਂ ਉਦਮ ਕਿਰਿਆ ਸਾ ਸੰਗ ਦੁਰ ਮਾ ਤੁਮ ਵਾਲ ਕਿਰਿਆ ਸਕਲ ਉਦਮ ਮੈਂ ਉਦਮ ਪਾਲਾ ਹਰਿ ਕੋ ਨਾਮ ਜਾਪ ਹਰ ਜੀ ਆ ਸਦਾ ਸਗਲ ਬਾਣੀ ਮਹਾਂਮ੍ਰਿਤ ਬਾਣੀ ਹਰਿ ਕੋ ਜਾ ਸੰਗ ਰਸਨ ਬਖਾਣੀ ਸਗਲ ਥਾਨ ਤੇ ਉਹ ਉਦਮ ਥਾ ਨਾਨਕ ਜੀ ਘਾਟ ਵਾਸਾ ਹਰਿ ਨਾਮ ਸਲੋਕ ਨਿਰਗੁਣੀ ਆਰ ਕੇ ਆਨੇ ਸੁਪ੍ਰਭ ਸਦਾ ਸੰਭਾਲ ਦਿਨ ਕੀਆ ਦੇਹ ਜੀਵ ਤੱਕ ਨਾਨਕ ਨਿਰਭ ਹੀ ਨਾਲ ਅਸਪਦਰ ਮਈਆ ਕੇ ਗੁਣ ਚੇਤ ਪ੍ਰਾਣ ਕੋ ਅਨੁਭੂਤ ਦੇ ਕੋ ਦ੍ਰਿਸ਼ਟਾ ਨੇ ਜਨ ਤੁਮ ਸਾਜ ਸਵਾਰ ਸੀ ਗਾਰਿਆ ਕਰ ਵਗਨ ਵਚਨ ਉਭਾਰਿਆ ਬਾਰ ਵਿਵਸਥਾ ਤੁਝ ਹੈ ਪਿਆਰਾ ਦੂਤ ਪਰ ਜੋਗਨ ਭੋਜਨ ਸਭ ਸੂਦ ਬਿਰਧ ਪਿਆ ਉਮਰ ਸਾਰ ਸੈਨ ਮੁਖ ਅਪਿਆ ਉਹ ਬੈਠ ਕਉ ਦੈਨ ਨਿਰਗੁਣ ਗੁਣ ਕਸ਼ਨਾ ਬੁਧ ਜੈ ਬਖਸ ਦੇਹ ਤੋ ਨਾਨਕ ਵਿਜੈ ਜਿਹ ਪ੍ਰਸਾਦ ਤਾਰੂਪ ਸੁਖ ਬਸ ਹੈ ਸੁਖ ਪ੍ਰਾਦੀਤ ਬੰਧਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਹੈ ਸੀਤਲ ਜਲਾ ਸੁਤਾਈ ਪਾਵਨ ਉਪਾਵ ਕਮਲਾ ਜਿਹ ਪ੍ਰਸਾਦ ਭੋਗ ਹੈ ਸਭ ਰਸਾ ਸਰ ਸਮਗਰੀ ਸੰਗ ਸਾਥ ਬਸਾ ਦਿਨ ਹਸ ਪਾਵ ਕਰਨ ਨਿਯਤਰ ਰਸਨਾ ਤਿਸਹਿ ਤਿਆਗ ਸੰਰਚਨਾ ਐਸੇ ਦੋਖ ਮੁਗੜਾਂ ਵਿਆਹ ਬਿਨਾਨ ਕਰ ਲਿਓ ਪ੍ਰਵਿਆ ਪਿਆਰ ਅੰਤ ਜੋ ਰੱਖਣਾ ਤੇਸ ਸਿੰਘ ਪ੍ਰੀਤ ਨਾ ਕਰੈ ਕੁਵਾਰ ਜਗ ਸਿਵਾ ਨਵ ਨਿਤ ਪਾਵਤਾ ਸੰਗੁੜਾ ਮਨ ਹਿੰਡਾਵੇ ਜੋ ਠਾਕੁਰ ਸਦ ਸਦਾ ਸ਼ੁਰੁ ਤਾਕ ਅੰਦਾ ਚੰਦ ਬੂਰੇ ਜੈ ਕਿ ਟਹਿਲ ਪਾਵ ਤਰਗ ਮਾਨ ਤੇ ਸਾਹਿਬ ਸਾਰਾ ਮੁਗਦਿਆ ਜਾਨ ਸਦਾ ਸਦਾ ਪੁਲਨ ਹਰਿ ਨਾਨਕ ਰਾਖਣ ਹਾਰ ਓ ਪਾਰ ਰਤਨ ਤਿਆ ਕੌੜੀ ਸੰਗਰਹਿ ਜੈ ਸਾਜ ਜੋੜ ਝੂਠ ਸੰਗ ਮਜੈ ਜੋ ਛੱਡਣਾ ਸਵਾਸ ਕਰ ਕਰਮਾਨ ਜੋ ਹੋਵਨ ਸੋ ਦੂਰ ਪਰਾ ਨੈ ਛੁੱਟ ਜਾਤ ਕਰ ਸਰਾਮ ਕਰੈ ਸੰਗ ਸਹਾਇ ਦਹ ਪਰ ਹਰੈ ਚੰਦ ਦੇ ਪਿਓ ਤਾਰਾ ਤੁਇ ਕਰ ਤਉ ਪ੍ਰੀਤ ਪਸੰਦ ਸੰਗ ਹੋਏ ਅੰਧ ਗੋ ਮਹਿ ਪਤਤ ਬਿਕਰਾ ਨਾਨਕ ਕਾਲਿਓ ਪ੍ਰਭ ਦਾ ਯਾਰ ਕਰ ਦੂਤ ਪਸੁ ਕੁਮਾਰ ਸਜਾਤ ਲੁਕ ਕਰਾ ਕਰ ਦੰਦਾਤ ਬਾਹਰ ਪੀ ਕੇ ਅੰਤਰ ਮਨ ਮਾਇਆ ਸ਼ੁਭ ਸੁਨਾਹਿ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਨਿਰਸਨਾਨ ਅੰਤਰ ਵਿਆਹ ਪਹਿਲੂ ਸਵਾਨ ਅੰਤਰ ਗਨ ਬਹਿਰ ਤਾਂ ਸਵਾ ਫਿਰ ਪਾਤਰ ਕੈਸੇ ਤਰਿਆ ਤਰਾ ਜਗ ਅੰਤਰ ਬਸਾ ਪ੍ਰਭਵ ਨਾਨਕ ਤੇ ਜਨ ਸਹਿਜ ਸੰਵਾਦ ਸੁਣੇ ਆਉਂਦਾ ਕਿਸ ਵਾਰ ਪਾਵੇ ਪੈਰ ਕਹਿ ਜੀ ਊੜ ਨੇ ਬਹਾਵੈ ਕਹ ਬੁਜਾਰ ਬੁਝਾ ਡੋਰਾ ਨਸ ਕਹੀਆ ਤਉ ਸਮਝਾ ਪੂਰਾ ਕਹ ਬਿਸਨ ਪਾਤ ਗਾਵੈ ਗੁਣ ਜਤਨ ਕਰ ਤਉ ਪੀ ਸੁਰ ਪੰਖ ਹੈ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਉਹਾ ਉਸ ਕਵਨ ਕਰਤਾ ਕਰੁਣਾ ਮੈਂ ਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਈ ਸਵਾਵਨ ਅਕੀਰ ਜੋ ਵੈਰਾਜ ਤਸ ਪ੍ਰੀਤ ਬਲੁਆ ਕੇ ਗ੍ਰਹਿ ਪਵਿੱਤਰ ਵਸ ਆਨੰਦ ਕੀਰ ਮਾਇਆ ਰੰਗ ਰਸਾ ਦ੍ਰਿੜ ਕਰ ਮਾਨਾ ਮਨ ਪ੍ਰਤੀਤ

සුන්දන් පයන හාසලෝ කෝස්තත කරහනී ජනයන්තන පාරාවාරන්නන් ප්‍රජන ප්‍රාවරජ්‍ය භවිධන ප්‍රකාරක් පදි කයි පෝට සොය පූජාරික කුඩා චාර්යාව හරික කොට පැතිර දවාසක කොට වන ප්‍රමයාදාශක කොට බියතුක සරවතක කොට පිසරවති කයි කෝඩාතමන්තය අන්තාරක කූට පවකා විචාරක ගුණාවතන්නාවන්තය වනාන කර්තිකන්ඳන පාාවකයි කොට පයාබ මනික කොටන්දා ගාන කයි කෝට කරපන කටහෝර්කයි කොට අපේ ගාතන කොර්කයි කෝට් පාර තරපුකාව රහැකයි කොට පාර දූහනා කරහකයි කොටමය අසරම්මහි කයි කෝඩ ප්‍රතිී ප්‍රමය ජේත ජත්‍රාව සේත තෙතලකන නාන කර්තික ජානයන් කර්තරකන කයි කූට සේත ජති ජෝගී ඒ කෝට රාජර පෝගිකයි කෝට පන්ති සර්පයා පයික කෝට පාසර බෙරකන පජායකයි කුට පවනු පාන බෑ සන්ත්‍රකයි කෝට දේස් පූමටල් කයි කෝට සසිකර සූරණ කිය අතර ඇයි කෝඩ දීවදාන අන්තරකර ශාතර සක සමගරයා පනය සූදු තරන්දාන ජෙහ ජහු පවතය සතහන තරකයි කෝට රාජ සතාම සසාතක කයි කෝඩ බියත් ප්‍රාණ සමරතර සා සත කයි කෝඩ ගිය රතන සම්බෝධකයි ගුණන ප්‍රකාර ජන්දකයි කෝඩ ගිය ජර ජීවේ කයි කෝට ගිරිමීර ස්වාරණ සිවකයි කෝට ජාකන්නර උපසාජකයි කෝට පූත් ප්‍රියත සුක්‍රමරකාජ සවති නිර සෞත දූනානකා ලෙවතරහයා පාර පූර්කයි කෝට පාතාර්ගවාස්කයි කොන්නරු සර්ගනවාසකයි කෝට ජනමහ ජීව හමරහ කයි කෝට වදන රහකයි කොට බෑඩ නිසාහිකයි කොට කාලයක් පාහිකයි කෝට ගියතන වන්දකයි කෝට මායා මහතයන්ත ජහත පාණන්ද තාරාකනාන සවක ප්‍රවගාති ඇයි කෝට පැවබෑර ග්‍රම්න සංගතන් ලෙවදාගකයි කෝට ප්‍රාවකව පෝජන්තියාතම පාර්ගනන හන්ති කයි කෝට දරසන ප්‍රාපියාස්තන කොවිට ප්‍රබමන කයි කෝට මාංග සාසන පාර්පන් කලාාකරංග ජන කෝකයාව සුප්‍රසඳානක පිය ජන සදා තන්න තනකයි කෝට කණියර කාණ්ඩ කයි කොටවකාස් ප්‍රහ්මාණ්ඩ කයි කෝට යවතාර්කය ජපති කෙන බෙස්ථාර්කයි බාර් පසලි උපාසාර් නදා සදායික ඒ ගංකාර්කයි කෝට් කියන පපාත් ප්‍රවතයකයි ප්‍රමයි සමාතාකාන් තරංජනකවය අප්‍යාමනාන් ප්‍රවසුවේ කයි කෝට් පාර්ගනම් ප්‍රතා සතන හෝතය අතුරගකයි ගුණතාතක බීත සදාානය හාරයයි කොනයතකයි ගුණාමරහ කිවමර පය සාත සාධක ජීව කයි ගුණාම් ගංගාව අතුට සක් සෑද සුමාව හැපන ජන් කවසා සස්තුමා ජනානකය ප්‍රමජස් ප්‍රකි ප්‍යාරිස ලෝක කරන කාරණ ප්‍රවීග හැදූසරණහි පෝයනාන්ක බලකාරණය ජාල කරමහිකල සොයාට පජිකරණ ක්‍රාමණ කරන ජෝග ජෝද පාව සොවි හෝග එනම හතා පොරොතාපන රන්තරන ගිට් පරවාරක්මය තාර අතාරග හවකම උපජාකම තුමාව ඔකම උදනීටැව්‍යාව හාරක්මන් කරන ප්‍රකාර කාර කරදි කැවන උඩියය නන සාම රැහස් තුමයි ප්‍රවපාාවයන්මා නොක ගාත පාව ක්‍රව පවතහ ප්‍රව් පවන පාතර තරාව ක්‍රව් පාවයගන් සාතරක ප්‍රව පවත හරගුණු පාකය ප්‍රව් පවන පතදිව හරයාාව කරාපන විචාරය දුහන් සයකවස්වාමන් හෙලැවික් සන්ත්‍ර ජංජෝ පවසකාර්කවන අන්න ්‍රිෂ්ට යවනයාව පසුමානුකතිග්‍යා හයාාව ජුද පාව සුයි කරව හතු වෙතන් සගේ හලිය ජුගතක පාව සුයි කරිය අන ජානත බිකයාම හරචාජ ජානත ආපනාව බචය පරමුකර දැ දේශකාවන මචාර්ගුණකාාව නෙමකම හිතාකුන්ට හිරාව කරකර පජ සපනින් පගත දී නානක තිය ගන්නාමිරී එනම දීටිට කවරාජ පාර්පරංගීන් වාජාකත්‍රෂ්ට පශුුණ ඇවත සතතු කාලු දැහත ප්‍රකටාව ජාකව අනි කරපුර සිරතා කලින් හනාගනාජක් දීස ජීෝපෙන්ට සත ජිරාකාටක පුරන් බ්‍රම් ප්‍රගහන බණතා බනයි නන්න ජවදී පොඩායස්ථ බාරනාහි සහරද කන්ක්‍රම සරකනාසාග කරප පරාජීෝ ජූතෙහ පාවාසවකනන්තියෝ කබහූජනීට මැහ බාසා කබහු සෝගර කරන්න හසා කවුණින්තියන ව්‍යාවහත් කබහු වූබ අකාස් පයාල කවුබේ තබ්‍රමතානන් කාමිලාමන හර කවුහ නිර්ත කරබ පාත කවුහු සොය රහඳාතු කවුහු මහතරෝධි කරාර කවුහු සරු ජෝතරවාත් කබහු හුවේ බැහැබට රාග කවහුේ කටනිචික සාජ කවුහු අපතිීරතු මහාව කවුහු පලා කලාක හැජුම් ප්‍රබරාක් ඇතිවිති රහැපුර ප්‍රසානාන රජකහැ කවහු හය පණ්ඩිත කරිපකයාන් කවුහුවන් තාරිකාවත්තියාන් කවුහු තාට තීරසහනාන් කවුසය සාධක මුහතියන් කවුකීට අද සවපතංගේ ජීජාන්ගන් පරමා පරමින් අනාන දුජස්තුමා ඇගී දෙකාව ජොමු ප්‍රාපාවත වන්න චාජද පාව සොය හය නෑනක දුගජාවරණ කොයි කවු සාසංගතය හුපාව සස්ථාන්ත බාහනයාව අන්තරහි ජාන ප්‍රගාස අස්ථාන් කරහි වෙනස් මන්තන නාමරති තරන්ග සතාවාස පාර්වන්ත සමජම ජාර්ම ජරයික තනතින ජෝති සංජෝ සුමානම් ේටක ගවුණු පයවස්රාම නානු ප්‍රවග සදකරබන් ස්ලෝක ස
ਸੁਖੀ ਬਾਸਾ ਮਸਤਨੀਆ ਅਨਵਾਰ ਤਰੇ ਬੜੇ ਬੜੇ ਅਹੰਕਾਰੀਆ ਨਾਨਕ ਗਰਵ ਕਰਿਆ ਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਦੀ ਉਤ ਸਵਾਨ ਜੋ ਜਾਣਾ ਮੈਂ ਜੋ ਬਨਵੰਤ ਸੋਵਤ ਬਿਸ਼ਟਾ ਕਾ ਜਾਣਤਾ ਉਸਕਾ ਕਰਮ ਮੰਤ ਕਹਾਵੈ ਜਨਮ ਮਾਰਾ ਬਸ ਜੋਂਦ ਪਰਮਾਵ ਤਨ ਭੂਮਿਕਾ ਜੋ ਕਰ ਗੁਮਾਨ ਸਮੂਰ ਸੰਧਾ ਗਿਆਨ ਕਰ ਕਿਰਪਾ ਜਸ ਕੇ ਹਿਰਦਾ ਗਰੀਬੀ ਵਸਾਵੈ ਨਾਨਕ ਜੀ ਹਮਕਤਾ ਕਾ ਸਭ ਪਾਵ ਤਨ ਮੰਤ ਹਿਕਾਰ ਕਰ ਭਾਵ ਤ੍ਰਿਣ ਸਮਾਨ ਕਾਸ਼ ਸੰਗ ਨ ਜਾ ਬਹਲਸ ਕਰ ਮਾਨ ਕੂਪ ਕਰਿਆ ਪਰ ਪਿਤਰਤਾ ਕੋ ਵਿਨਾਸ ਤਬ ਤੀ ਆਪ ਜਾਣਾ ਬਲਵੰਤ ਕਿਨ ਮੈਂ ਹੋਏ ਜਾ ਪਸੰਦ ਕਹਿਣਾ ਬਾਦਾ ਅਹੰਕਾਰੀ ਤਨ ਬਰੇ ਦੁਸਰੀ ਫਰ ਗੁਰ ਪ੍ਰਸਾਦ ਜਾ ਕਾ ਮਿਟਿਆ ਅਭਿਮਾਨ ਕਹ ਨਾਨਕ ਗੁਰ ਪ੍ਰਸਾਦ ਜਾ ਕਾ ਮਿਟਿਆ ਅਭਿਮਾਨ ਸੁਭ ਜਾ ਨਾਨਕ ਦਰਗਹ ਪ੍ਰਵਾਨ ਕੋਟ ਕਰਮ ਕਰੈ ਹਉ ਤਰਾ ਕੋਟ ਕਰਮ ਕਰੈ ਹਉ ਧਾਰੀ ਸ੍ਰਮ ਪਾਵੈ ਸਗਲੀ ਬਿਰਥਾਰੀ ਅਨੁਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਹਰਿ ਹਰ ਦਰਗਹ ਕਹ ਕੈ ਸੇ ਕਵੈ ਆਸ ਕਜ ਪਲਾ ਕਹਾਵੈ ਤਿਸੇ ਹੀ ਭੁਲਾਇ ਨਿਕਟ ਨਾਵੈ ਸਰ ਗਿਰੀ ਜਾ ਕਾ ਮਨ ਹੋਇ ਕਹ ਨਾਨਕ ਤਾ ਕੀ ਨਿਰਮ ਸੋਇ ਜਬ ਰਖ ਜਾਣਾ ਮੁਝ ਦੇ ਕਾਸ਼ੁ ਤਾ ਵਿਸ ਕਉ ਸੁਖ ਨਾਹੀ ਕੋਇ ਜਾ ਵਿਹ ਜਾਣਾ ਮੈਂ ਕਿਛ ਕਰਤਾ ਤਬ ਰਾਗ ਕਰ ਜੋ ਮੈਂ ਫਿਰ ਜਬ ਧਾਰੈ ਕੋ ਬੈਰੀ ਬੀਜ ਤਬ ਰਾਗ ਲਿਖ ਕਰ ਨਾਹੀ ਕੀਤ ਜਬ ਰਾਗ ਮੂਹ ਲਗਨ ਸੰਭਾਏ ਤਬ ਰਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰੂ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਕਟੀ ਲਾਖ ਕੌੜ ਤਾਵੈ ਤ੍ਰੋਤ ਨਾ ਆਵੈ ਮਾਇਆ ਪਾਛੈ ਪਵਨ ਕੋਗ ਵਿਖਿਆ ਕੀ ਕਰੈ ਨਹਿ ਦੁਰਬਤਾਵੈ ਖਬ ਕਮਰੈ ਬਿਨਾ ਸੰਤੋਖ ਨਹੀਂ ਕੋਗ ਰਾਜੈ ਸੁਪਨ ਮਨੋਰਥ ਬ੍ਰਿਤ ਸਭ ਕਾਜੈ ਨਾਮ ਰੰਗ ਸਰਬਸ ਹੋਏ ਬੁੱਟ ਪਾਈ ਹੈ ਪ੍ਰਾਪਤ ਕਰਨ ਕਰਾ ਮਾਪਿਆ ਆਪ ਸਦਾ ਸਦ ਨਾਨਕ ਜਾਪ ਕਰਨ ਕਰਾ ਮਨ ਕਰਨ ਆਰ ਉਸ ਕਾ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਈ ਆਪੇ ਆਪ ਆਪਣਾ ਸੋਏ ਜੋ ਕਿਛ ਕੀ ਨੋ ਸੋ ਆਪਣਾ ਰੰਗ ਸਭ ਦੇ ਦੂਰ ਸਭ ਹੁ ਕਾ ਸੰਗ ਜਾਇ ਦੇਖਾ ਕਰਬ ਵੀ ਕਾ ਪਹਿ ਨੀਕ ਮਰਾ ਨ ਬਨ ਸਾਹਿਬ ਨ ਜਾਇ ਨਨ ਸਾਧੀ ਰਹਿਆ ਸਮਾਇਆ ਭਗਤੀ ਸਹਿ ਸਮਝਿਆ ਆਪ ਆਪੇ ਰਚਾ ਸਭ ਕਾ ਸਾਥ ਆਪ ਕਿਨ ਆਪਣ ਵਿਸਥਾਰ ਸਭ ਕਾਸ਼ ਉਸ ਕਾਹੁ ਕਰਨ ਆਰ ਉਸਦੇ ਪਿੰਨ ਕਹ ਹੋ ਕੇ ਸੋਏ ਥਾਂ ਥਾਂ ਤਰੀਕਾ ਸੋਏ ਆਪਣੇ ਚਰਤ ਆਪ ਕਰਨ ਆਰ ਕੌਧ ਕਰ ਰੰਗ ਆਪ ਆਰ ਮਨ ਮਹਿ ਮਨ ਆਪਣੇ ਮਹਿ ਨਾਨਕ ਕਿਉਂ ਕਹਿਣਾ ਜਾਏ ਸਤ ਸਤ ਸਤਿਗੁਰਾ ਸਵਾਮੀ ਗੁਰੂ ਪ੍ਰਸਾਦ ਕਹਿਣਾ ਵਾਕਿਆ ਨੀ ਸੱਚ ਸੱਚ ਸੱਚ ਸਭ ਕਿੰਨਾ ਕੁੜਮਤ ਹੀ ਕਹਿੰਦਾ ਬਿਰਲਾ ਚਿੰਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤਿਰਪਾਣੀ ਘਟ ਘਟ ਸੁਨ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਸਲੋਕ ਸੰਤ ਸਨ ਜੋ ਜਨ ਪਰ ਸੋ ਜਨ ਉਦਰ ਨਾਰ ਸੰਤ ਕਿਨਦਾ ਨਾਨਕ ਬਹਰ ਬਹਰ ਅਵਤਾਰ ਅਸ਼ਪਤੀ ਸੰਤ ਕਾ ਦੁਖ ਨਾਰ ਜਗਟ ਸੰਤ ਕਾ ਦੁਖ ਜਮਦ ਨਹੀਂ ਛੋਟਾ ਸੰਤ ਕਾ ਦੁਖ ਨ ਸੁਖ ਸਭ ਜਾ ਸੰਤ ਕਾ ਦੁਖ ਨਰਕਮਾ ਪਾਈ ਸੰਤ ਕਾ ਦੁਖ ਨ ਮਾਤ ਹੋਇ ਮਲਿਨ ਸੰਤ ਕਾ ਦੁਖ ਨ ਸੁਵਤ ਹੀਨ ਸੰਤ ਕਾ ਤੇ ਕਰ ਰਖਾ ਨ ਕੋਈ ਸੰਤ ਕਾ ਦੁਖ ਕਾਨ ਪ੍ਰਾਪਤ ਹੋਇ ਸੰਤ ਕਿਰਪਾ ਕਿਰਪਾ ਜੀ ਕਰੇ ਨਾਨਕ ਸੰਤ ਹੰਗਨੰਦ ਗੁਰੂ ਤਾਰਾ ਸੰਤ ਕੇ ਦੁਖ ਤੇ ਮੁਖ ਪਾਵੈ ਸੰਤ ਕਾ ਦੁਖ ਕਾਰ ਜੋ ਲਵੈ ਸੰਤ ਕਾ ਦੁਖ ਨ ਸਰਵ ਜੋਨ ਪਾਏ ਸੰਤ ਕਾ ਦੁਖ ਨ ਤ੍ਰਿਗਤ ਜੋਨ ਕਰਮਾਏ ਸੰਤ ਕਾ ਦੁਖ ਨ ਤ੍ਰਿਸ ਨਾਮਾ ਕਰੈ ਸੰਤ ਕਾ ਦੁਖ ਸਭ ਕੁਛ ਛਾਲੈ ਸੰਤ ਕਾ ਦੁਖ ਨ ਤੇਜ ਸਭ ਜਾਇ ਸੰਤ ਕਾ ਦੁਖ ਦੀ ਜਨਿਸ਼ ਜਾਇ ਸੰਤ ਦੁਖ ਕਾ ਥਾਉ ਕੋ ਨਾਹਿ ਨਾਨ ਸੰਤ ਪਾਵੈ ਤਾਂ ਹੋਈ ਪ੍ਰਗਤ ਪਾਏ ਸੰਤ ਕਾ ਨੰਦ ਕੋ ਮਹਾਤ ਤਾਏ ਸੰਤ ਕਾ ਨੰਦ ਕਿਨ ਟਿਕਨਾ ਪਾਈ ਸੰਤ ਕਾ ਨੰਦ ਕੋ ਮਹਾਂਹਤੀ ਆਰਾ ਸੰਤ ਕਾ ਨੰਦ ਪਰਮੇਸ਼ਵਰ ਮਾਰਾ ਸੰਤ ਕਾ ਨੰਦ ਕਰਾਇ ਤੁਸੀਂ ਸੰਤ ਕਾ ਨੰਦ ਕੋ ਦੁਖੀ ਆਰ ਦਿਨ ਸੰਤ ਕਾ ਨੰਦ ਕਾ ਸਰਵ ਰੋਗ ਸੰਤ ਕਾ ਨੰਦ ਕਾ ਸਦਾ ਬਿਜੋਗ ਸੰਤ ਕੇ ਨੰਦਾ ਦੁਖ ਮਹਿ ਦੁਖ ਨਾਨਕ ਸੰਤ ਪਾਵੇ ਦੁਸ ਕਾ ਪੀ ਹੋਈ ਮੋਖ ਸੰਤ ਕਾ ਦੁਖ ਕਦਾ ਪਵੇਤ ਸੰਤ ਕਾ ਦੁਖ ਕੇ ਸਹਿ ਕਾ ਨਹੀਂ ਵੇਤ ਸੰਤ ਕਾ ਦੁਖ ਕਾ ਉਡਾਨ ਲਾਗੈ ਸੰਤ ਕਾ ਦੁਖ ਕਾ ਸਭ ਤਿਆਗ ਸੰਤ ਕਾ ਦੁਖ ਮਹਿ ਅਹੰਕਾਰ ਸੰਤ ਕਾ ਦੁਖ ਸਦਾ ਬਕਾਰ ਸੰਤ ਕਾ ਦੁਖ ਜਨਮ ਮਰੈ ਸੰਤ ਕੇ ਦੁਖ ਨਾ ਸਭ ਤੇ ਟਾਰੈ ਸੰਤ ਕਾ ਦੁਖ ਕਾ ਨਾ ਠਾਉ ਨਾਨਕ ਸੰਤ ਪਾਵ ਤੁਲੈ ਮਿਲਾਇ ਸੰਤ ਕਾ ਦੁਖ ਯਾਦ ਬੀਜ ਤੇ ਟੂਟੈ ਸੰਤ ਕਾ ਦੁਖ ਤੇ ਕਾਜ ਨਾ ਪਾਇ ਹੂਕੈ ਸੰਤ ਕੇ ਦੁਖੀ ਕਉ ਦਿਆਨ ਪਰਮਾਈ ਗਿਆ ਸੰਤ ਕਾ ਦੁਖੀ ਉਜੜ ਪਾਈ ਗਿਆ ਸੰਤ ਕਾ ਦੁਖੀ ਅੰਤਰ ਦੁਖ ਥਾਇ ਜੋ ਸਾਸ ਬਿਨਾਮ ਮਿਰ ਤੱਕ ਕਿਲੋ ਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਣ ਬੀਜ ਆਪ ਹੀ ਪਾਇ ਹੀ ਸੰਤ ਕੇ ਦੁਖੀ ਕਉ ਵਰਨ ਰੱਖ ਨਾਨ ਸੰਤ ਪਾਵਤ ਲੈ ਉਹ ਬਹਾਰ ਸੰਤ ਕਾ ਦੁਖੀ ਉਹ ਵੇਲ ਲਾਇ ਜੋ ਜਲ ਵੀ ਹੋਣ ਵਛਦੀ ਤੜ ਫੜਾਇ ਸੰਤ ਕਾ ਦੁਖ ਭੂਖਾ ਨਹਿ ਰਾਜਾ ਜੋ ਪਾਵ ਜੁਦ ਨਹਿ ਤਰਾਪੈ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉਂ ਬੂਆੜ ਤਿਲ ਕੇ ਤਮਾਹ ਦੁਹੇਲਾ ਸੰਤ ਕਾ ਦੁਖੀ ਕਰਮ ਤਰਹਿਤ ਸੰਤ ਕਾ ਦੁਖ ਕਦਮ ਤਿਆ ਕਹਿਤ ਕਰਤ ਨੰਦ ਕਾ ਦੁਖੀ ਪਾਇਆ ਆਨੰਦ ਜੁਦ ਪਾਵੇ ਸੁਥਿਆ ਸੰਤ ਕਾ ਦੁਖੀ ਵਿਗੜ ਦੁਖ ਹੋਏ ਜਾਏ ਸੰਤ ਕਾ ਦੁਖ ਕਾ ਦਰਗਾ ਮੇਰਾ ਸਜਾਏ ਸੰਤ ਕਾ ਦੁਖ ਸਦਾ ਸਹਿਕਾਈ ਗਿਆ ਸੰਤ ਕਾ ਦੁਖ ਨਾ ਮਾਰਾ ਨਾ ਜੀਵ ਆਈ ਗਿਆ ਸੰਤ ਕਾ ਦੁਖ ਪੂਜਾ ਨਾ ਆਸਾ ਸੰਤ ਕਾ ਦੁਖ ਛੁਟਕਾਰਾ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਦਹ ਪਾਵੇ ਤਾਂ ਸਾ ਕੋਈ ਹੋਏ ਪਾਇਆ ਕਰਤ ਨਾ ਬੇਟਾ ਕੋਈ ਨਾਨਕ ਜਾਣਾ ਸੱਚਾ ਸਿੱਖ ਸਭ ਕਰਦੇ ਸੋ ਕਰਨ ਯਾਰ ਸਦਾ ਸਦਾ ਤਿਸ ਕਾ ਨਮਸਕਾਰ।
प्रभु श्लोक ਆਪ

ਕਿਸਤਿਆਰਾ ਹੋਈਐ ਕੂੜਾ ਤੁੱਟੈ ਪਾਲ, ਹੁਕਮਰਦਾਈ ਤਣਾ ਨਾਨਕ ਕਿਹਾ ਨਾਲ। ਹੁਕਮੀ ਹੋ ਨਾ ਕਾਲ ਹੁਣ ਕਹਿਆ ਜਾਏ, ਹੁਕਮੀ ਹੋਣ ਜੀ ਹੁਕਮ ਲੈ ਬੈਠੇ ਆਏ। ਹੁਕਮੀ ਉੱਤਮ ਨੀਜ ਹੁਕਮ ਲੈ ਦੁਸ ਪਾਈਐ, ਇੱਕ ਨਾ ਹੁਕਮੀ ਸੀਸੇ ਹੁਕਮ ਸਦਾ ਪਵਾਈ ਹੈ। ਹੁਕਮੇ ਇੰਦਰ ਸਭ ਕੋ ਬਾਹਰ ਹੁਕਮਾ ਕੋਹੇ, ਨਾਨਕ ਹੁਕਮੇ ਜੇ ਬੁੱਝੇ ਤਾਂ ਹੁਣ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੀ ਨਿਸ਼ਾਨ, ਗਾਵੇ ਕੋ ਗੁਰੂਡਿਆਈ ਅਚਾਤ, ਗਾਵੇ ਕੋ ਵਿਦਿਆ ਵਿਕੰਕਾਰ, ਗਾਵੇ ਕੋ ਸਾਧ ਕਰੇ ਤਾਨ ਕਰੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋਈ ਤੇ ਹਾਥ ਰਾਹ ਦੂਰ, ਕਿਸੇ ਨਾ ਕਿਸੇ ਨਾ ਤੋੜ ਤੱਕ ਕੱਤੀ ਕੋਟੀ ਕੋਟ ਕੋਟ ਹੈ, ਜਿੰਦਾ ਦੇ ਲੈਣ ਦੀ ਸਖ ਪਾਹੇ ਜੁਗਾ।

ਬੋਲੀਏ ਜਿਸਮ ਭਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੁਖ ਦੁਆਰ ਨਾ ਕਿਵਾ ਜਾਣੀਐ ਸਭ ਆਪੇ ਸਤਿਆਰ ਸਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਰੰਜਨ ਸੋਏ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵਿਆ ਸੁਣੀਐ ਮਲਕੀਏ ਭਾਉ ਦੁੱਖ ਪ੍ਰਸ ਕਰ ਲੈ ਜਾਏ ਗੁਰਮੁਖ ਨਾਥੁ ਗੁਰਮੁਖ ਵੇਦੁ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਹੈ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਇ ਜਿਹੋ ਜਾਣਾ ਆਖਾਣਾ ਕਹਿਣਾ ਸਮਝਾਏ ਗੁਰਾਗ ਦੇ ਬਜਾਈ ਸੁਪਨਾ ਜੀਆਂ ਕਾਇਕ ਦਾਤਾ ਸੋ ਮੈਂ ਸਮਝਾਏ ਇਸ ਨਹਾਵਾ ਜਿਸ ਭਾਵਾ ਗੁਣ ਭਾਣੇ ਕੇ ਨਾ ਕਰੀ ਜੇ ਤੀ ਸਿਰਫ ਪਾਏ ਵੇਖਾ ਗੁਣ ਕਰਮਾਂਗੇ ਮਿਲੈ ਲਈ ਮੱਤ ਵਿੱਚ ਰਤਨ ਜਵਾਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੀ ਬਝਾਈ ਸਭਨਾ ਜੀਆਂ ਗਾਇਕ ਦਾਤਾ ਸੋ ਮੈਂ ਸਮਝਾਏ ਜੇ ਵਿਚਾਰੇ ਅਰਦਾ ਹੋਰ

ਵਿਚਾਰ ਕਰਤੇ ਗਏ ਕਰਨੇ ਨਾ ਹੀ ਸਮਾਰਤਾ ਧਰਮ ਦਿਆ ਕਾਪੂ ਸੰਤੋਸਾ ਰੱਖਿਆ ਜਨਸੂਤ ਹੈ। ਜੇ ਕੋ ਬੁਝੇ ਉਸ ਤਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਭਰਿਆ ਹੋਰ ਕਿਸਦੇ ਭਾਰ ਤਲੈ ਕੁਣ ਜਾ ਜੀ ਜਾਤ ਰੰਗਾਂ ਗੇ ਨਾਸ ਨਾਨਕ ਕਾਬੜੀ ਕਲਾਂ ਲਿਖ ਫਲਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਖੇਤੀ ਦਾ ਜਾਣੇ ਕੌਣ ਕੂਦ ਕੀਤਾ ਫਸਾਓ ਕੁਵਾਓ ਤੁਸਦੇ ਲਿਖ ਦਰਿਆ ਕੁਦਰਤ ਕਣ ਕਾ ਵਿਚਾਰ ਵਰਨ ਜਾਵਾ ਇੱਕ ਵਾਰ ਜੋਤ ਭਾਗ ਸਾਈ ਭਲੀ ਕਾਲ ਉਸਦਾ ਸਲਾਮ ਨਿਰੰਕਾਰ ਸੰਗ ਜਾ ਸੰਗ ਭਾਵ ਸੰਗ ਪੂਜਾ ਸੰਗ ਉਤਾਵ ਅਸੰਗ ਗ੍ਰੰਥ ਮੁਖ ਵੀਰ ਪਾਠ ਹੋਇਆ ਸੰਗ ਜੁਮਰੇ ਉਦਾਸ ਹੋਇਆ ਸੰਗ ਭਗਤ ਗੁਣ ਗਿਆਨ ਉਤਾਰ ਹੋਇਆ ਸੰਸਤੀ ਸੰਗਤਾਰ ਅਸੰਗ ਸੂਰਮ ਭਗ ਸਾਰ ਅਸੰਗ ਮਨ ਬੁਲਾਏ ਤਾਰ ਕੁਦਰਤ ਕਣ ਕਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਸਾਈ ਭਰੀਕਾਰ ਤੁਸ ਰਾਮ ਨਿਰੰਕਾਰ ਅਸੰਖ ਮੂਰਤਿਆਂ ਕੋਰ ਅਸੰਖ ਚੁਰ ਰਾਮ ਖੋਰ ਅਸੰਖ ਅਮਰ ਗਾਇ ਜੋਰ ਅਸੰਖ ਰੁੜਤਿਆ ਕੁਮਾਇ ਅਸੰਖ ਪਾਪੀ ਪਾਪ ਕਰ ਜਾਇ ਅਸੰਖ ਕੁੜਿਆ ਕੁੜੀ ਹੁਰਾਇ ਅਸੰਖ ਮਲੇਸ ਮਲ ਭਾਕਾਇ ਅਸੰਖ ਨਿੰਦਕ ਕਰੇ ਭਾਰ ਨਾਨਕ ਕੇ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਸਾਈ ਸਾਈ ਭਰੀਕਾਰ ਤੁਸਦਾਸ ਰਾਮ ਨਿਰੰਕਾਰ ਅਸੰਖ ਨਾ ਸੰਖ ਦਾ ਗਮ ਗਮ ਸੰਕਲ ਅਸੰਖ ਕਿਰਪਾਲ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਕੀ ਤੁੰਗਾ ਅਖਰੀ ਲਿਖੂ ਬੋਲਣ ਬਾਣ ਖਰਸ ਸੰਜੋ ਵਿਖਾਣ ਜਿੰਨੇ ਲਿਖੇ ਤਿਸਰ ਨਾਇ ਜੇ ਫਰਮਾਇ ਤਿਤ ਪਾਇ ਚੇਤਾ ਕੀਤਾ ਤਿਤਾ ਨਾਮ ਬਿਨ ਨਾਵੇ ਨਾ ਇੱਕ ਕਿਤਾਬ ਕੁਦਰਤ ਕਣ ਗਾ ਵਿਚਾਰ ਵਾਰ ਹੁੰਦਾ ਇੱਕ ਵਾਰ ਜੋ ਭਾਵੇ ਸਾਈ ਭਲੀ ਕਾਰ ਤੁਸਦਾਸ ਰਾਮ ਨਿਰੰਕਾਰ ਭਰੀ ਹੱਥ ਪੈਰ ਦੰਦੇ ਪਾਣੀ ਤੋਤੇ ਉਦਰ ਪ੍ਰੀਤੀ ਕਪੜ ਹੋਏ ਦੇਸਾ ਬੂਣ ਲਈਏ ਧੋਏ ਭਰੀਏ ਮਤਪਾ ਪੰਗੇ ਸੰਗ ਉਤੂ ਪੈ ਨਾਵੇਂ ਕੇ ਰੰਗ ਉੱਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲਜਾਓ ਆਪੇ ਬੀਜਾ ਪੀ ਖਾਓ ਨਾਨਕਾਓ ਤੀਰ ਤਪ ਜਾ ਦਾਨ ਜਿਖੂ ਪਾ ਤੁਰਕਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰ ਕਾ ਤੀਰਥ ਮਰ ਨਾਮ ਸਭ ਗੁਣ ਤੇਰੇ ਮਨਾਹੀ ਕੋਏ ਵਿਰਨ ਕੀਤੇ ਭਗਤ ਨਾ ਹੋਏ ਸੁਆਸ ਆਸ ਬਾਣੀ ਪਰਮਾਨ ਸਵਾਸਥ ਮਾਨ ਸਦਾ ਮਨ ਕਾਵ ਕਮਲ ਸਵੇਲਾ ਭਗਤ ਕਮਲ ਕਮਲ ਕਮਵਾਰ ਕਮਲ ਸਰੁਤੀ ਮਾਹ ਕਮਲ ਜਿਤਵਾ ਕਾਲ ਵੇ ਨਾ ਪਾਇਆ ਪ੍ਰਣਤੀ ਵੇਲੇ ਪ੍ਰਾਣ ਭਗਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਸਤਵਾਰ ਨਾ ਜੋਗੀ ਜਾਣ ਰੁਤਮਾਨ ਕੋਈ ਜਾਂ ਕਰਦਾ ਸਿਰ ਜੀ ਗੁਸਾ ਜੀ ਆਪੇ ਜਾਣੇ ਸੋਈ ਕੁੱਕਰ ਆਖਾ ਗੁਸੂ ਲਾਏ ਕੋ ਵਰਨੀ ਕੁ ਜਾਣਾ

ਸਾ ਸੁਲਤਾਨ ਗ੍ਰਹਿ ਦੀ ਮਾਲ ਧਨ ਕੀੜੀ ਤੋ ਨਾ ਹੋਣੀ ਜਿਤਨੂੰ ਨਾ ਵਿਸਰੈ ਅੰਤਨ ਸੁਤੀ ਕਹਿਣ ਅੰਤ ਅੰਤਰ ਕਰਨੇ ਦੇਣ ਅੰਤ ਅੰਤਰ ਵੇਖ ਸੁਣਨਾ ਅੰਤ ਅੰਤਰ ਦਾ ਵੀ ਗਿਆ ਬਨਵੰਤ ਅੰਦਰ ਦਾ ਵੀ ਕੀਤਾ ਕਾਰ ਅੰਦਰ ਦਾ ਵੀ ਪਰਵਾ ਅੰਤ ਕਾਲ ਕੀਤੇ ਬੁਲਾਏ ਤਾਂ ਕਿ ਅੰਤਰ ਪਾਏ ਜਾਏ ਇਹੋ ਅੰਤਰ ਜਾਣੇ ਕੋਈ ਬਹੁਤਾ ਕੋਈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੀ ਉਪਰੂਚਾ ਨਾ ਇਹ ਉੱਚਾ ਹੋਏ ਕੋਈ ਤੇ ਸੁੱਚ ਕੋ ਜਾਣੇ ਸੋਏ ਜਿਹੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤਿਲਾਂ ਕਮਾਏ ਕਿਤੇ ਮੰਗੇ ਜੋਤ ਪਾ ਕਿਤੇ ਕਣਕ ਨਹੀਂ ਵਿਕਾਰ ਕਿਤੇ ਖਪਟ ਵਿਕਾਰ ਕਿਤੇ ਰਹਿਰਾ ਮੁਕੁਲ ਪਾ ਕਿਤੇ ਮੂਰੂ ਕਾਇ ਕਾਇ ਕਿਤੇ ਦੁੱਖ ਕੁਸ ਮਾਰ ਏਪੇ ਦਾਤਰੀ ਦਿਤਾਰ ਬਾਂਸਰਾ ਸੀ ਭਾਣੇ ਹੋ ਰਿਹਾ ਕੋਈ ਜੇ ਕੋਈ ਕਹਿ ਕੇ ਅੱਖ ਪਾਏ ਉਹ ਜਾਣ ਪਾਏ

ਮੁੰਡਾ ਹੈ ਮੁੰਡਾ ਜਾਹੇ ਅਮੁੱਲ ਭਾਏ ਮੁਲ ਸਮਾਇ ਅਮੁੱਲ ਧਰਮ ਅਮੁੱਲ ਦਬਾਣਾ ਅਮੁੱਲ ਕੋਲ ਅਮੁੱਲ ਪ੍ਰਮਾਣਾ ਅਮੁੱਲ ਸਿਸੁ ਮੁੱਲ ਇਨਸਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਮੁਲਾਕਿਨ ਜਾਇਆ ਕਾਕੇ ਲਾਇ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਆਖੇ ਗੋਪੀ ਤਿਆ ਗੋਵਿੰਦ ਆਖੇ ਇਸ ਰਾਖੇ ਸਿਰ ਆਖੇ ਕੀਤੇ ਕੀਤੇ ਬੋਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਾਲ ਮੁੰਜਨ ਸੇਵ ਕੀਤੇ ਆਖੇ ਆਖ ਪਾਏ ਕੀਤੇ ਕਿਤੇ ਕੀਤੇ ਹੋਰ ਕਰੇ ਰਾਗ ਕੇ ਕਈ ਕੇ ਜੇਠ ਭਾਵੇ ਤੇ ਟੋਏ ਨਾਨਕ ਜਾਣੇ ਸੱਚਾ ਸੋਏ ਜੇਕੂ ਆਖੇ ਬੋਲ ਵਿਗਾੜ ਤਾਂ ਲਿਖੀ ਸਿਰ ਗੁਵਾਰਾ ਗੁਵਾਰ ਸੂਦਰ ਕੇ ਆ ਸੂਦਰ ਕੇ ਆ ਜਿੱਤਾ ਸਿਰ ਸੰਭਾਲ ਵਾਜੇ ਨਾਲ ਨੇ ਸੰਗਾ ਕੀਤੇ ਗਾਉਣ ਮਾਰੇ ਕੀਤੇ ਰਾ ਪ੍ਰਿਸ ਕਈਨ ਕੀਤੇ ਗਾਉਣ ਹਾਰ ਗਾਵੇ ਤੁਹਾਨੂੰ ਕੌਣ ਪਾਣੀ ਬਸੰਤਰ ਗਾਵੇ ਰਾਜਾ ਤੁਰੰਦਵਾਰ ਗਾਵੇ ਚਿੱਤ ਗੁਪਤਰ ਜਾਣੇ ਰਖ ਤੁਚਾਰ ਗਾਵੇ ਇਸ ਬ੍ਰਹਮਾ ਦੇਵੀ ਸੁਣ ਸਾਸ ਵਾਰ ਗਾਵੇ ਇੰਦਰ ਦਾ ਸੁਣ ਬੈਠੇ ਦੇਵਤਿਆਂ ਦੇ ਨਾਲ ਗਾਵੇ ਸਤਿਨੰਦ ਸਮਾਧੀ ਅੰਦਰ ਗਾਉਣ ਸਾਵਤਾਰ ਗਾਵਨ ਦੁਖੀ ਗਾਵੇ ਵੀਰ ਪਿਰਾਰ ਗਾਵਨ ਪੰਡਿਤ ਪੜਨ ਕਿਸਰ ਜੋਜੋ ਵੇਦਾਂ ਨਾਲ ਗਾਵੇ ਮੋਹਣੀ ਆਮਨ ਮੋਹਨ ਸੁਰਗਾਮ ਪਿਆਰ ਗਾਵਨ ਰਤਨ ਪਾਇਆ ਤੇਰੇ ਅਸਰ ਕੀਰਤ ਨਾਲੇ ਗਾਵੇ ਜੋਤ ਮਾਂ ਮਸੂਰਾ ਗਾਵੇ ਕਾਣੀ ਚਾਰ ਗਾਵੇ ਖੰਡ ਮੰਡਲ ਅਵਰ ਭੰਡਾ ਕਰਕੇ ਰੱਖੇ ਧਾਰੇ ਸੀਤ ਨੂੰ ਗਾਵੇ ਜੋਤ ਭਾਵ ਰਤੀ ਦੇਰੀ ਭਗਤ ਸਾਰ ਹੋਰ ਕਿਤੇ ਗਾਵਨ ਸੇ ਮੈਂ ਜਿੱਤੇ ਆਉਣ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਸਾ ਸੱਚਾ ਸਾਚੀ ਨਾਨਕ ਹੈ ਵੀ ਉਸੀ ਆਪਣਾ ਜੋਤੀ ਦੀ ਵਿੜਿਆ ਸੋਈ ਕਰਜੀ ਕੁਨ ਕਰਨ ਜਾਈ ਸੋ

ਨਾਨਕ ਸਚਿਵ ਸਤਿ ਕਾਰ ਅਦਿੱਤ ਦੇਸ ਆਦ ਅਨੀਲ ਅਨਾਦ ਅਨਾਹਤ ਉਦੋਗੇ ਕੋਵੇ ਸਿੱਖ ਦੂਜੇ ਬੋਲਾ ਕੋਈ ਲਾਕੋ ਲੁਕੀ ਲਾਲਾ ਵਿੜਾ ਕੀ ਹੈ ਏਕ ਨਾਮ ਜਗਦੀਸ ਏਤਰਾ ਪੌੜੀ ਆ ਜੜੀਆ ਹੋਇਆ ਕੀ ਸੁੰਗਲਾਂ ਕਾਸ ਪਿਟਾਂ ਨਾਨਕ ਗੁਰੂ ਦੀ ਪਾਈ ਹੈ ਕੂੜੇ ਕੂੜਾ ਠੀਕ

ਜਿੱਥੇ ਹੱਥ ਜੋਤਰ ਵੇਖੇ ਸੋਏ ਨਾਨਕ ਉਦਮੀ ਜਨ ਕੋਇ ਰਾਤੀ ਰੁਤੇ ਸਿੱਧੀ ਵਾਰ ਪੌਣਪਣੀ ਕਾਲ ਇਸ ਵਿੱਚ ਧਰਤੀ ਤਾਰਕ ਧਰਮ ਸਾਹਿਬ ਸੋਏ ਜੀ ਜੁਗ ਤਿਰੰਗ ਕੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੁੱਤਾ ਸੁੱਤਾ ਦੁਰਬਾਰ ਇੱਥੇ ਸੋਨ ਪੰਜ ਪ੍ਰਮਾਣ ਨਗਰੀ ਕਰਨ ਪਵੇ ਉਹਨੂੰ ਥਾਣ ਕਰ ਚਪਕਾਈ ਉੱਥੇ ਪਾਏ

ਕਿੱਥੇ ਕਿਤੇ ਦੂਨ ਦੇਸ਼, ਕਿਤੇ ਇੰਦ ਚਮਸੂ, ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਤਬੁਧਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੀਵ ਦਾਨ, ਕਿਤੇ ਕਿਤੇ ਸਮੁੰਦਰ, ਕਿਤੇ ਆ ਖਾਣੀ, ਕਿਤੇ ਆ ਬਾਣੀ, ਕਿਤੇ ਪੰਦ ਨਿੰਦਰ, ਕਿਤੇ ਸੁਰਤੀ ਸੇਵ, ਕਿਤੇ ਨਾਮ ਕਿੰਤ ਨਿਅੰਤ, ਗਿਆਨ ਖਣ ਮੈਂ ਗਿਆਨ ਪ੍ਰਤਨ ਦੱਸੇ ਨਾਲ ਗੁਰੂ ਕੋਟ ਆਨੰਦ, ਧਰਮ ਖੰਡ ਕੀ ਬਾਣੀ ਰੂਪ ਤੇ ਘਾਟ ਘੜੀਏ ਬਹੁਤ ਅਨੁਭਵ, ਤਾਂ ਕਿ ਗੱਲਾਂ ਕੁਛੀਆਂ ਨਾ ਜਾਏ, ਜੇ ਕੋ ਕਹਿ ਪਿਸੇ ਵਿਸਤਾਰ, ਤੁਸੀਂ ਘੜੀਏ ਸੁਰਤ ਮਤ ਮਨ ਬੁੱਧ, ਜੇ ਘੜੀਏ ਸੁਰਾਂ ਤਾਂ ਕਿ ਸੁਧ, ਕਰਮ ਖੰਡ ਕੀ ਬਾਣੀ ਜੋਰ।

ਤੇ ਭਗਤ ਉਸਦੇ ਕੇ ਲੋਕ ਅਨੰਤ ਜਾਣ ਸੋਏ। ਸਚਖੰਡ ਵਸੇ ਨਿਰੰਕਾਰ ਕਰ ਕਰ ਵਿਖ ਨਿਰਨਹਾਲ ਕਿਸੇ ਕਾਂਡ ਮੰਡਲ ਭੰਡ ਜੀ ਅੰਤ ਅਨੰਤ ਕਿਸੇ ਲੋਹ ਲੋਹਾਕਾਰ ਜਿਵ ਜੋ ਤਿਵ ਤੂ ਕਾਰ ਵੇਖਿਆ ਉਸੇ ਕਾਰ ਵਿਕਾਰ ਨਾਨਕ ਕਿਸ ਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵਿਚ ਸਿਆਰ ਭਉ ਕਲਾ ਅਗਨ ਕਵਿਤਾ ਭਾਂਡਾ ਭਾ ਅੰਮ੍ਰਿਤ ਧਾਰ ਅੜੀਏ ਸ਼ਬਦ ਸੱਚੀ ਟਕਸਾਰ ਜਿਨਕੋ ਨਦ ਕਿਰਮ ਤਨਕਾਰ ਨਾਨਕ ਨਦਰੀ ਨਦਨ ਹਾਸ ਲੋਕ ਅਵਣ ਗੁਰੂ ਪਾਣੀ ਪਿਤਾ ਮਦਦ ਮਹਤ ਦਿਵਸਰਾ ਦੁਰਗਾ ਦਾਇਆ ਖੇਰਾ ਸਗਰ ਜਗਤ ਚੰਗਿਆਈਆਂ ਵਰਿਆਈਆ ਵਰਤਨ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

ਮੁਕਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਫਤਿਹ ਜਾ ਸ੍ਰੀ ਮੁਖ ਬਾਬਾ ਸੇ ਦਸਮੀ ਛੱਪੇ ਸ਼ਾਂਤ ਵਾ ਪ੍ਰਸਾਦ ਚੱਕਰ ਚਨ ਅਰ ਪਰਨਦਾ ਦਰਬਾਰ ਨੈਣ ਜੇ ਰੂਪ ਰੰਗਾ ਦੇਵ ਭੇਖੋ ਕਣਕੇ ਚਲ ਮੂਰਤਾਂ ਨੂੰ ਪ੍ਰਕਾਸ਼ ਨੂੰ ਖੁਦ ਖਿਜੈ ਕੋੜ ਇੰਦਰ ਇੰਦਰਾਣ ਸਾਹ ਸਮਾਨ ਗਣਿਜੇ ਤੇਰੇ ਭਾਣ ਮਹੀਪ ਸੁਰ ਨਾਰਾ ਸੁਰ ਨੇਤ ਨੇਤ ਬੰਤ ਨੂੰ ਕਹਿ ਤੋ ਸਰਬ ਨਾਮ ਫਤਿਹ ਕਵਨ ਕਰਮ ਨਾਮ ਵਰਣ ਸਮਾਤ ਭੁਜੰਗ ਪਿਆ ਛੰਦ ਨਮਸਤੂ ਕਾਲੇ ਨਮਸਤੂ ਗੁਰਕਾਲੇ ਨਮਸਤੂ ਰੂਪੇ ਨਮਸਤੂ ਰੂਪੇ ਨਮਸਤੂ ਭੇਖੇ ਨਮਸਤੂ ਲੇਖੇ ਨਮਸਤੂ ਕਾਇ ਨਮਸਤੂ ਜਾਇ ਨਮਸਤੂ ਗੰਜੇ ਨਮਸਤੂ ਭੰਜੇ ਨਮਸਤੂ ਨਾਮ ਨਮਸਤੂ ਠਾਮੇ ਨਮਸਤੂ ਕਰਮ ਨਮਸਤੂ ਧਰਮ ਨਮਸਤੂ ਨਾਮ ਨਮਸਤੂ ਕਾਮ ਨਮਸਤੂ ਜੀਤੇ ਨਮਸਤੂ ਪੀਤੇ ਨਮਸਤੂ ਬਾਇ ਨਮਸਤੂ ਢਾਇ ਨਮਸਤੂ ਨੀਲ ਨਮਸਤੂ ਨਾਦਿ ਨਮਸਤੂ ਛੇਤੇ ਨਮਸਤੂ ਗਾਧੇ ਨਮਸਤੂ ਗੰਜੇ ਨਮਸਤੂ ਭੰਜੇ ਨਮਸਤੂ ਦਾਰ ਨਮਸਤੂ ਬਾਰ ਨਮਸਤੂ ਏਕੇ ਨਮਸਤੂ ਨੇਕੇ ਨਮਸਤੂ ਭੂਤੇ ਨਮਸਤੂ ਜੂਪੇ ਨਮਸਤ ਨਰ ਕਰਮੇ ਨਮਸਤ ਨਰ ਭਰਮੇ ਨਮਸਤ ਨਰ ਦੇਸੇ ਨਮਸਤ ਨਰ ਭੇਸੇ ਨਮਸਤ ਨਰ ਨਾਮੇ ਨਮਸਤ ਨਰ ਕਾਮੇ ਨਮਸਤ ਨਰ ਧਾਤੇ ਨਮਸਤ ਨਰ ਘਾਤੇ ਨਮਸਤ ਨਰ ਧੂਤੇ ਨਮਸਤੂ ਭੂਤੇ ਨਮਸਤੂ ਲੋਕੇ ਨਮਸਤੂ ਸੋਕੇ ਨਮਸਤ ਨਰ ਤਾਪੇ ਨਮਸਤੂ ਥਾਪੇ ਨਮਸਤ ਨਮਾਨੇ ਨਮਸਤੂ ਦਾਨੇ ਨਮਸਤੂ ਗਾਇ ਨਮਸਤੂ ਬਾਇ ਨਮਸਤੂ ਵਰਗੇ ਨਮਸਤੂ ਸਰਗੇ ਨਮਸਤੂ ਪਰ ਭੋਗੇ ਨਮਸਤੂ ਜੋਗੇ ਨਮਸ

ਉਮਰ ਨੇ ਨਮਸਤੁ ਜਰਾਰੁਨ ਨਮਸਤੁ ਕਰਤਾਰੁਨ ਨਮਸਤੁ ਦਿਨ ਬੋਸਤੁ ਬੰਦੇ ਨਮਸਤੁ ਸਾਕਿਨ ਮਨੁਰਬਾਕਿਨ ਨਮਸਤੁ ਹਿਮੇਨ ਨਮਸਤੁ।

ਮਾਣ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਪਰਮੀ ਭੋਗੀ ਭੁਗਤੇ ਨਮੋ ਜੋ ਜੋਗੇ ਸਰ ਪਰਮ ਜੁਗਤੇ ਨਮੋ ਨਿਤ ਨਰਾਇਣ ਕਰੂਪ ਕਰਮੇ ਨਮੋ ਪ੍ਰੇਤ ਅਪੇਤੇ ਦੇਵ ਸੁਤਰ ਮੇ ਨਮੋ ਰਘੁਵਰਤਾ ਨਮੋ ਰਾਘ ਰੂਪੇ ਨਮੋ ਸਹਸਾ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੁਗ ਰੋਗ ਨਮ ਆਤਮਿਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੈ ਨਮੋ ਤੁਮ ਤੰਤਰ ਸਦਾ ਸਚਦਾ ਨਮ ਸਤਪ੍ਰਣਾਸੀ ਰੂਪੇ ਰੂਪੇ ਸੰਤਨ ਵਾਸੀ ਸਦਾ ਸਤਦਾ ਬੁੱਧਦਾ ਬਿਸਕਰਤਾ ਅਦ ਪ੍ਰਦਾਰਦੰਗਾ ਕੋਗ ਹਰਤਾ ਪਰਮ ਪਰਮ ਪਰਮੇਸ਼ਵਰ ਪ੍ਰਿਪਾਲ ਸਦਾ ਸਰਵਦਾ ਸਦਾਤਾ ਦਿਆਲ ਛੇਤੀ ਭੇਤੀ ਨਾਮ ਕੰਮ ਸਤਪੁਰਾ ਜੀ ਸਮਰਨ ਧਾਂਤਰ ਜੋਤ ਪ੍ਰਤੀ ਛੰਦ ਜਲੇ ਹੈ ਥਲੇ ਹੈ ਭੀਤੈ ਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆ ਛੰਦ ਅਗਾਧਿਆ ਬਾਧਿਆ ਆਨੰਦੀ ਸਰੂਪੇ ਨਮੋ ਸਰਮਾਨੇ ਸੰਸਿਪਿੰਦਾਨੇ ਨਮਸਤੰਦਰਨਾਸੇ ਨਮਸਤੰ ਬੁਰਮਾਸੇ ਨਮਸਤਮਾ ਗੰਜੇ ਨਮਸਤਮਾ ਭੰਜੇ ਨਮਸਤਮਾ ਕਾਲੇ ਨਮਸਤਮਾ ਪਾਲੇ ਨਮਸਰ ਦੇਸੇ ਨਮਸਰ ਪੇਸੇ ਨਮੋ ਰਾਜੇ ਨਮੋ ਸਹਸਾ ਜੇ ਨਮੋ ਸਹਸਾ ਨਮੋ ਮਾ ਨਮੋ ਗੀਤ ਕੀਰਤੀ ਨਮੋ ਪ੍ਰੀ ਪ੍ਰੀਤੇ ਨਮੋ ਰੋ ਰੋਕੇ ਨਮੋ ਸੁ ਸੋਕੇ ਨਮੋ ਸਰ ਲੋਕੇ ਨਮੋ ਸਰ ਭੋਗੇ ਨਮੋ ਸਰਵ ਜੀਤੋ ਨਮੋ ਸਰਵ ਪੀਤੰ ਨਮੋ ਸਰਵ ਗਿਆਨੋ ਨਮ ਪ੍ਰਮਤਾਨੋ ਨਮੋ ਸੁਰ ਮੰਤਰ ਨਮੋ ਸੁਰ ਜੰਤਰ ਨਮੋ ਸੁਰ ਦ੍ਰਿਸ਼ ਨਮੋ ਸੁਰ ਕ੍ਰਿਸ਼ਨ ਨਮੋ ਸੁਰ ਰੰਗੇ ਤਿਰ ਭੰਗੀ ਅਨੰਗੇ ਨਮੋ ਜੀਵ ਜੀਵੰ ਨਮ ਬਿਜ ਬੀਜੈ ਖਿਦੈ ਬਿਜੈ ਸੰਤ ਪ੍ਰਸਿਦੈ

ਅੰਗਹੀਨ ਅਭੰਗ ਅਨਾਤਮ ਏਕ ਪੁਰਖ ਉਪਾਦ ਸਰਵ ਲਾਇਕ ਸਰਵ ਪਾਗ ਸਰਵ ਕੁਪਰ ਪਾਦ ਸਰਵ ਗੰਤਾ ਸਰਵ ਹੰਤਾ ਸਰਵ ਤਿੰਨ ਪੇਖ ਸਰਵ ਸ਼ਾਤਨਾ ਜਾਨਹੀ ਜੇ ਰੂਪ ਰੰਗ ਰੇਖ

ਬਾਬਾ ਗਾਤ ਮੇ ਤੂੰ ਪਾਰ ਗੁਣ ਗਨ ਉਦਾਰ ਮੋਹਨ ਗਨ ਪ੍ਰਣਾਮ ਦ੍ਰਿਪਿੰਦ ਕਾਮ ਹਰ ਤੁਤ ਪ੍ਰਚੰਡ ਮਿਤ ਗਾਤੇ ਅਖੰਡ ਆਲਸ ਕਰਮ ਦ੍ਰਿ ਧਰਮ ਸਰਬਾਪਨ ਨਾਟਨ ਬਾਟ ਚਾਤਰੀ ਸੰਤ ਵੈ ਪ੍ਰਸਾਦ ਬਿੰਦੇ ਮੁਕੰਦੇ ਉਦਾਰੇ ਉਪਾਰ ਹਰਿਓਮ ਕਰੀ ਨਿਰਨਾਮ ਕਾਮੀ ਭੁਜੰਗ ਪ੍ਰਿਆ ਸੰਤ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਦਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ

ਸੀ ਕਿ ਆਜ ਕਿਸੇ ਕਿ ਆਜ ਕਰਮੇ ਕਿ ਆਜ ਕਰਮੇ ਕਿ ਆਪਣੇ ਲੋਕ ਆਦਿ ਸੁਖ ਹੈ ਖੁਦ ਭਰਨੇ ਕੇ ਭੂਤ ਕਰਨੇ ਕਿ ਰਾਜ ਪ੍ਰਭਾ ਕਿ ਧਰਮ ਤੁਜਾ ਸੋਕ ਭਰਨੇ ਕਿ ਸਰਵਾ ਭਰਨੇ ਕਿ ਜਗਤ ਕਿਰਤੀਆਂ ਕਿ ਛਤਰ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਦੇਵੇ ਕਿ ਆਪ ਉਪੇਵੇ ਕਿ ਚਿੱਤਰ ਬੀਨ ਕੇ ਦੀਨ ਕਿ ਰੋਜੀ ਰਾਂ ਕੇ ਰੀਮ ਰਾਂ ਕੇ

ਕਿਸ ਸਰਬਤਰ ਮਾਨ ਹੈ, ਕਿਸ ਸਰਬਤਰ ਦਾਨ ਹੈ, ਕਿਸ ਸਰਬਤਰ ਗਮਨ ਹੈ, ਕਿਸ ਸਰਬਤਰ ਭਵਨ ਹੈ, ਕਿਸ ਸਰਬਤਰ ਦੇਸ ਹੈ, ਕਿਸ ਸਰਬਤਰ ਭੇਸ ਹੈ, ਕਿਸ ਸਰਬਤਰ ਰਾਜ ਹੈ, ਕਿਸ ਸਰਬਤਰ ਸੱਚ ਹੈ, ਕਿਸ ਸਰਬਤਰ ਦੀਨ ਹੈ, ਕਿਸ ਸਰਬਤਰ ਲੀਨ ਹੈ, ਕਿਸ ਸਰਬਤਰ ਜਾਪ, ਕਿਸ ਸਰਬਤਰ ਭਾਵ, ਕਿਸ ਸਰਬਤਰ ਦੇਸ ਹੈ, ਕਿਸ ਸਰਬਤਰ ਭੇਸ ਹੈ, ਕਿਸ ਸਰਬਤ ਕਾਲ ਹੈ, ਕਿਸ ਸਰਬਤ ਪਾਲ ਹੈ, ਕਿਸ ਸਰਬਤਰ ਹਮਤਾ, ਕਿਸ ਸਰਬਤ ਗਮਤਾ, ਕਿਸ ਸਰਬਤ ਭੇਖੀ, ਕਿਸ ਸਰਬ ਭੇਖੀ, ਕਿਸ ਸਰਬਤਰ ਅਸੋਖਿਆ, ਕਿਸ ਸਰਬਤਰ ਭੁੱਖ ਹੈ,

ਕੁਲਤਾਂਗਾ ਭੇਦਾਂ ਭਾਂਗਾਂ ਅੱਜ ਜੁਲਮ ਆ ਜਾ ਕਿ ਨਿਰੁਕਤ ਸਰੂਪ ਹੈ ਤੇਰਾ ਮੁਕਤ ਭੂਤ ਹੈ।

ਵਾਸੇ ਅਨੰਗ ਸਰੂਪ ਹੈ ਭੰਗੂ ਬੂਥੇ ਪ੍ਰਵਾਸ ਪ੍ਰਮਾਸੇ ਸਦਾ ਸਰਸਵਾਸ ਅਗਾਸ ਰੂਪ ਨਿਰਵਾ ਬੂਥੇ ਅਨੰਗੇ ਨਾਮ ਤ੍ਰਿਪੰਗੀ ਤ੍ਰਿਕਾਮ ਨਿਰਭੰਗੀ ਸਰੂਪੇ ਸਰਭੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਸ ਵੀ ਕਹਿ ਤੂੰ ਵੀ ਕਹਿ ਸਦੈਵ ਪ੍ਰਭ ਅਜੈ ਅਜਾ ਹੈ ਭਗਵਤੀ ਸ਼ੰਤ ਵੈ ਪ੍ਰਸਾਦ ਕਿਜਾਰ ਦੂਰ ਕਿਆਦਰ ਹਜ਼ੂਰ ਹੈ ਹਮ ਸੁਸਲਾਮ ਹੈ ਸੰਤੁਲ ਕਲਾਮ ਹੈ ਸਾਹਿਬ ਤੁਮ ਆ ਕੇ ਕੁਸਮ ਚਿਰਾਗ ਹੈ ਕਾਮ ਕਰੀਮ ਹੈ ਕੇ ਰਾਜ ਕਰੀਮ ਹੈ ਜੋ ਜੀ ਤਾਂ ਦੇ ਕੇ ਰਾਜ ਰਹਿੰਦਾ ਕਰਿ ਮੁਲਕ ਮਾਲ ਕੁਸਮ ਜਮਾਲ ਗਨ ਮੁਲਕ ਰਾਜ ਹੈ ਕਰਿ ਬੁਲਵਾਦ ਹਰੀ ਪੁਲਿਸ ਖਾਨਾ ਰਸੁਲ ਕਾਨਾ ਕਲੰਕ ਪ੍ਰਣਾਸ ਹੈ ਸੰਤੁਲ ਵਾਸ ਹੈ ਅਗੁੰਜਲ ਕੁਨੀ ਮਿਰਜਾ ਕਰੀਮ ਹੈ ਸੰਤੁਲ ਜਬਾ ਕੇ ਸਾਹਿਬ ਕਰਾਂ ਕਿੰਦਰ ਪ੍ਰਣਾਸ ਹੈ ਪ੍ਰਥਵੀ ਅਲ ਪ੍ਰਵਾਸ ਹੈ ਕਿ ਸਾਹਿਬ ਕਿਰਾ ਕੇ ਨਰਕ ਪ੍ਰਣਾਸ ਹੈ ਕਿਸਨ ਵੈ ਤੁਲ ਵਾਸ ਹੈ ਕਿ ਸਰਵ ਗੁਵਾਨ ਸੁਰਵਾਨ ਤਮਾਮ ਕਬੀਰ ਜੈ ਸੰਤੁਲ ਜੀ ਜੈ ਪਰਮ ਪਰਮ ਈਸ ਹੈ ਸੰਤੁਲ ਅਦੀਸ ਹੈ ਅਦੇਸੁਰ ਲੇਖ ਹੈ ਸੁਲ ਭੇਖ ਹੈ ਜਿਮਨ ਜਮਾ ਹੈ ਕੁਲ ਇਮਾਏ ਕਰਮਲ ਕੁਮਾਲ ਜੁੜ ਜਮਾਲ ਚਲ ਪ੍ਰਕਾਸ਼ ਕਮ ਤੁਸ ਵਾਸ

ਮੁੰਡਾਰ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਪੰਡਾ ਅੰਠਨਾ ਪਾਰ ਢੀਟ ਧਰਮ ਅਤ ਢੀਟ ਕਰਮ ਆਣ ਬ੍ਰਣ ਅਨੰਦ ਦਾਤਾ ਮਹੰਤਰ ਬੋਰ ਮਨਾ ਛੰਦ ਪ੍ਰਸਾਦ ਪ੍ਰਣਾਲੇ ਹਰ ਘਾਲੇ ਅਕਲ ਕੰਡਨੈ ਮੈਂ ਮੰਡਣੈ

ਆਕਾਰਾਂ ਵਿਸ਼ਨੂੰ ਭਾਰੇ ਸਰਬੇਸ਼ਵਰੈ ਜੁਗਤੇਸ਼ਵਰੈ ਬ੍ਰਹਮੰਡ ਸੈ ਗੁਲਖੰਡ ਸੈ ਪਰਤੇ ਪਰ ਕਰਨ ਕਰ ਜਪ ਜਪ ਅਸਪਾ ਸਪਾ ਸਾਪ ਕਰਤਾ ਕਰਤਾ ਅਮ੍ਰਿਤਾ ਮਿਰਤੈ ਅੰਮ੍ਰਿਤਾ ਮਿਰਤੈ ਕਰਣ ਕਰਤਾ ਕਰਤਾ ਕਰਤਾ ਧਰਣੀ ਧ੍ਰਿਤੈ ਅਮ੍ਰਿਤੇਸ਼ਵਰੈ ਪਰਮੇਸ਼ਵਰੈ ਕਰਤਾ ਕਰਤਾ ਅੰਮ੍ਰਿਤਾ ਮਿਰਤੈ ਜਪਾ ਕਰਤਾ ਅੰਮ੍ਰਿਤਾ ਮਿਰਤੈ ਨਿਰਨਾਇਕ ਖਲਕਾਇਕ ਵਿਸ਼ਨੂੰ ਭਾਰੈ ਕਰਣਾਲੇ ਨਿਰਪਨਾਇਕ ਸੁਲਪਾਇਕ ਭੰਜਨ ਰਗੰਜਨ ਜਪਤਾਪਨ ਜਪਤਾਪਨ ਕੁਲ ਕਰਤਾ ਸਰਬਾ ਕਰਤਾ ਕਰਤਾ ਕਾਰ ਹਰਤਾ ਹਰ ਪਰਮਾਤਮਾ ਸਰਵਾਤਮਾ ਆਤਮ ਬਾਸਨ ਜਸ ਕੇ ਜਸੈ ਭੁਜੰਗ ਪ੍ਰਿਆ ਚੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਦੇ ਤੇਜੇ ਨਮੋ ਬਿਰਦ ਬਿਰਦੇ ਨਮੋ ਬੀਜ ਬੀਜ ਨਮੋ ਰਾਜ ਤਾਮ ਸ਼ਾਂਤ ਰੂਪੇ ਨਮੋ ਬ੍ਰਹਮ ਤਮ ਤੰਤ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੋ ਜੁਦੇ ਨਮੋ ਗਿਆਨ ਗਿਆਨ ਨਮੋ ਭੋਜ ਭੋਜੇ ਨਮੋ ਪਾਨ ਪਾਨ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਭ ਰੂਪੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਵਾਂਗ ਵੰਗ ਅਭੰਗੀ ਸਰੂਪੇ ਅਨੰਗੀ ਨਾਮ ਤਰਭੰਗੀ ਤ੍ਰਿਕਾਲੇ ਅਨੰਗੀ ਕਾਮ ਏਕ ਸ੍ਰੀ ਸੰਦ ਆ ਜੈ ਲੈ ਅਭੈ ਅਭੈ ਭੂਵ ਜੂ ਅਨਾ ਸੁਖਾ ਅਗੰਜ ਭੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾ ਟਾਹ ਅਨਾਥੇ ਪਰਮਾਤੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖ ਅਕਰਮ ਭਰਮ ਗੰਜੇ ਰੇਖੀ ਭੁਜੰਗ ਪਿਆ ਛੰਦ ਨਮਸਲ ਪ੍ਰਣਾਮ ਹੈ ਸਮਤਲ ਪ੍ਰਣਾਸ ਅਗੁੰਜਲ ਗੁਨਾਮ ਹੈ ਅਗੁੰਜਲ ਅਨਾਮ ਹੈ ਸਮਤਲ ਵਾਸ ਨਿਰਕਾਮ ਭੂਤੇ ਸੰਸਰੂਪੇ ਕਰਮ ਪ੍ਰਣਾਸ਼ ਕਰਮ ਭੂਤੇ ਸਦਾ ਸੱਚ ਦਾ ਅਨੰਤਲ ਪ੍ਰਣਾਸੀ ਕਰੀ ਮੁਲਕ ਨਿੰਦਾ ਸੰਤਲ ਨਿਵਾਸੀ ਜੈ ਭੂਤੇ ਗਜਾਇ ਕਰੀਮੇ ਹਰੀਆਂ ਕਰੀਆਂ ਕਰਮ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤ ਸਵੈਮ ਪੰਸ ਪੰਗ ਸਰਵਦਾ ਸਰਵ ਜੁਗ ਦੇ ਦੁਕਾਲ ਪ੍ਰਣਾਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਅਭੰਗਮ ਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵੈਮ ਪੰਸ ਪੰਗ ਸਰਵਦਾ ਸਰਵ ਜੁਗ ਦੇ ਦੁਕਾਲ ਪ੍ਰਣਾਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਅਭੰਗਮ ਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਤੁਸੀਂ ਪ੍ਰਸਾਦ ਸਵਈ ਸਰਾਬ ਸੋ ਸਮੂਹ ਦਾਨ ਕੇ ਦੇਵ ਰਿਓ ਕਰ ਜੋਜ ਤੀਕ ਸੂਰ ਸਰਾਰਨ ਸੋ ਸਦਾਤ ਕਸੰਤ ਸਮੂਹ ਨਿਯਮ ਤੀਕ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਉਹਨੂੰ ਦੇਖੀ ਪ੍ਰਾਪਤੀ ਕੇ ਜੀ ਭਗਵਾਨ ਭਾਇ ਕਿਰਪਾ ਹੋ ਇਹ ਕਰਤੀ ਬਨੇ ਕਰਤੀ ਮਾਤਮ ਤੰਗ ਕਰੇ ਜਿਰ ਸੰਗ ਅਨੂਪ ਤੰਗ ਸੁਰੰਗ ਸਵਾਰ ਹੋਰ ਤਰੰਗ ਰੰਗ ਕੂਦ ਕੌਣ ਗੌਣ ਕੁਜਾਦ ਨਵਾਰ ਭਾਰੀ ਭਜਾਂਤ ਕੇ ਭੂਪਲੀ ਬਿਧ ਨਿਆਵ ਸੀਤਨ ਦਾ ਵਿਚਾਰ ਏਤੇ ਪਏ ਤੋ ਕਹਾਂ ਪਾਏ ਭੁਗਤੈ ਅੰਧ ਕੋ ਨਾ ਕੇ ਪਾਏ ਪੁਧਾਰੀ ਜੀਤ ਫਿਰੇ ਸਾ ਤੇ ਦਸਾਨ ਕੋ ਬਾਜ ਢੋਲ ਮਰਦੰਗ ਗਾਰ ਪੰਜਨ ਗੁੜ ਕੁਜਾਂਕ ਸੁੰਦਰ ਕਿਸਤੀ ਰਾਜਾਰ ਭੂਤ ਪ੍ਰੇਮ ਭਗਵਾਨ ਕੂਪਾ ਤੈ ਕੌਣ ਗਣੇ ਨੇ ਜਾ ਵਿਚਾਰ ਸ੍ਰੀ ਪਾ ਸ੍ਰੀ ਭਗਵਾਨ ਭਜੇ ਬੈਨ ਅੰਤ ਗੁੰਤ ਕੇ ਧੰਗ ਸੁਧਾਰ ਤੀਸ ਨਾਮ ਦਿਆ ਦਮਦਾਰ ਤੂੰ ਸੰਜਮ ਨੇ ਅਨੇਵ ਸਿੱਖ ਹੈ ਵੇਦ ਪੁਰਾਣ ਕਿਤੇ ਕਰਾਂ ਜਮੀਨ ਜਮਾਨ ਜ਼ਬਾਨ ਪਿਖ ਹੈ ਪਵਨ ਆਹਾਰ ਜਤੀ ਜਤਾਰ ਸਭ ਸੋ ਚਾਰ ਹਜ਼ਾਰ ਦਿਖ ਹੈ ਸ੍ਰੀ ਭਗਵਾਨ ਭਜੇ ਬਿਨ ਗੁਪਤ ਏਕ ਕਰਤੀ ਬਿਨ ਏਕ ਨ ਲਿਖ ਹੈ ਸੁਸਵਾ ਤਰੰਗ ਦੁਦਵਾ ਸਵਾ ਸੁਨਾਦ ਪ੍ਰਦਾਨ ਲਿੰਗ ਭਾਰੀ ਕਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੇ ਨਾ ਲਿੰਗ ਹੋਰ ਹਰੀ ਰੂਰ ਮਵਾਸਨ ਮਾਤਮ ਤੰਗਨ ਮਾਨ ਮਲਿੰਗ ਸ੍ਰੀ ਪਾਤ ਸਿਰ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਦਾਨ ਲਿੰਗ ਵੀਰ ਉਪਾਰ ਬਟੇ ਪਰਿਆਰ ਉਚਾਰੇ ਸਾਰ ਘਰ ਪਸਾਇਆ ਹੋਰ ਦੇਸ ਮਲੰਦ ਮਵਾਸਨ ਮਤ ਕਜਾਨ ਕਮਾਨ ਪਲਾਇਆ
ਸਾਡੇ ਗੁਰਾਨ ਪੂਰਨ ਹੈ, ਬਾਤ ਨਹੀਂ ਚੱਕਾ ਦਵਾਇਆ, ਸਾਹਿਬ ਸ੍ਰੀ ਸਭ ਕੁਛ ਸੁਣਨਾ, ਜਾਗ ਨਹੀਂ ਸੁਈ ਦਵਾਇਆ, ਦਾਨ ਦੇਵ ਬਲੰਦਰ ਸਾਜਰ ਭੂਤ ਵਿਖ ਭਵਾਨ ਸਿੰਘ ਹੈ, ਜੀਵ ਜਿਤੈ ਥਲ ਮੈਂ, ਜੀਵ ਜਿਤੈ ਜਲ ਮੈਂ ਥਲ ਮੈਂ, ਅਲੀ ਪਲ ਮੈਂ ਸੁਸਾਦ ਸਿੰਘ ਹੈ, ਪੂਨ ਪ੍ਰਤਾਪ ਨੂੰ ਬਾਟ ਜੈ ਧੂਨ ਪਾਪਨ ਕੇਵ ਪੁੰਜ ਸਿੰਘ ਹੈ, ਸਾਸ ਮੂਹ ਪ੍ਰਸਾਨ ਪੀੜਾ ਸਤਰ ਸਵੇ ਅਲੋਚ ਸਿੰਘ ਹੈ, ਮਾਨ ਇੰਦਰ ਗਜਿੰਦਰ ਨਿਰਾ ਧਾਵ ਜੋ ਤਲੋ ਕੋ ਰਾਜ ਕਰੇਗਾ, ਕੋਠ ਨਾਨਕ ਜਾਤ ਗੁਦਾਨ ਅਨੇਕ ਸੁਮੰਬਰ ਸਾਜ ਬਰਿੰਗ ਹੈ, ਬ੍ਰਹਮ ਮਹੇਸ਼ਰ ਬਿਸਤੀ ਪਾਤ ਅੰਤ ਫਸੇ ਜੰਪਾ ਬਰਿੰਗ ਹੈ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ

ਬੈਠ ਕੇ ਐਸੇ ਐਸੇ ਬੈ ਉਤਾਉ ਸਾਚ ਕਹੂੰ ਸੁਣ ਉਸ ਬੈ ਪ੍ਰੇਮ ਕੀ ਉਤਨੀ ਪ੍ਰਪਾਉ ਕਾਹੂ ਲੈ ਪਾਹ ਤੂੰ ਤੜਿਓ ਸਰ ਕਾਹੂ ਬਾ ਡੇਂਗਰੇ ਲਟਕਾਉ ਕਾਹੂ ਲਖਿਆ ਰੁਵਾਤੀ ਤੇ ਸਵਾਮੈ ਕਾਹ ਪੁਛਾ ਖੁਸ਼ੀ ਸੁਣਵਾਉ ਖੂਬ ਤਾਨਕ ਪੂਜ ਦੈ ਪਾਸ ਉਮਰ ਤਾਨਕ ਪੂਜ ਨਕਾਇਓ ਪੂਰ ਕਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਭੇਦ ਨ ਪਾਇਓ ਖੂਬ ਤਾਨਕ ਪੂਜ ਦੈ ਪਾਸ ਉਮਰ ਤਾਨਕ ਪੂਜ ਨਕਾਇਓ ਪੂਰ ਕਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਪਾਸ਼ਾਹੀ ਅੰਮ੍ਰਿਤ ਕਰੋ ਹਾਦਰ ਸਾਹਿਬ ਮਾਰ ਆਪਣਾ ਦਾਨ ਕਰੋ ਪਾਰਾ ਅੰਮ੍ਰਿਤ ਦ੍ਰਿਸ਼ਟ ਵਿੱਚ ਮੁਕਾਓ ਆਪ ਆਦਿ ਵਸੇ ਮੋਰ ਪਰਿਵਾਰ ਤੇ ਉਸ ਵਿੱਚ ਕਰਤਾਰਾ ਮੋਹਰ ਚੰਦ ਕਰਦੀ ਕਰਿਆ ਸਭ ਭੈਣ ਕੁਵਾਸ ਕਰਿਆ ਪੂਰਨ ਹੋਏ ਹਮਾਰੀ ਆਸ ਤੌਰ ਪਨ ਕੀਰੇ ਪਿਆਸਾ ਹਮੇਸ਼ਾ ਗੁਰੂ ਨੂੰ ਧਿਆਉ ਜੋ ਬਰਤਾ ਤੂੰ ਤੇ ਪਾਉ ਤੇ ਉਸੇ ਖੁਮਾਰੇ ਤਾਰਿਆ ਹੈ ਤਰੋ ਮਾਰੇ ਮਾਰਿਆ ਹੈ ਆਪ ਹਾਤੀ ਮੁਝੇ ਭਰਿਆ ਮਰਨ ਕਾਲ ਕਰਤਾ ਮਰਿਆ ਪੂਜੂ ਸਦਾ ਮਾਰੇ ਪਛਾ ਸਰੀਅਤ ਤੁਝੋ ਕਰਿਓ ਰਸਾ ਰਾਖ ਦੂ ਰਾਖ ਨਹਾਰ ਸਾਹ ਸੰਸਾਰ ਪਿਆਰ

ਕਰ ਕਰ ਕੇ ਤਮਾਸ਼ ਜਮਨ ਕਾਲ ਜੋਗੀ ਸੁੱਕੀ ਹੋਗੀ। ਵੇਦ ਰਾਜ ਬ੍ਰਹਮਾ ਜੋਤੀ ਜਮਨ ਕਾਲ ਸੋ ਲੋਸ ਵਾਰ ਨਮਸਕਾਰ ਪੈ ਹਮਾਰ ਜਮਨ ਕਾਲ ਸੋ ਜਗਤ ਬਣਾਇਓ ਦੇਵ ਦਾ ਜਸ਼ਨ ਪਜਾਇਓ ਆਦਮ ਕੇ ਉਤਾਰ ਹੋਈ ਗੁਰ ਸਮਝ ਹਮਾਰ ਨਮਸਕਾਰ ਤੁਸੀਂ ਕੁਮਾਰੀ ਕਲਪੁਰ ਜਾਇਆ ਸਵਾਰ ਸ਼ੁਕਨ ਕੋ ਸਾਗੁਨ ਸੁਦੀਓ ਸਤਰਨ ਕੋ ਪਰਮਾਉ ਕੀਓ ਘੱਟ ਘੱਟ ਗਿਣਤ ਕੀ ਜਾਨ ਭਲੇ ਬਰੇ ਕੀ ਪੀ ਪਛਾਣ ਚੀਟੀ ਦੇ ਕੁੰਤਰ ਸੂਲਾ ਸਭ ਪਰ ਕਿਰਪਾ ਫੂਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਸਾਹਿਬ। ਆਨੰਦ ਪਿਆ ਮੇਰੀ ਮਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸਤੀ ਮਨੁਤੀਆਂ ਮੁਦਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਵਣ ਆਈਆ, ਸ਼ਬਦ ਤਾਂ ਗਾਵ ਹਰੀ ਪੇਰਾ ਮਨ ਜਿਨੀ ਮਸਾਇਆ। ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਾ ਤੁਸ ਦਾਰੂ ਕਰਨਾਲ ਰਨਾਲ ਦੋ ਮਨ ਮੇਰੇ ਗੁਰੂ ਸਾਹਿਬ ਸਵਾਰਨ ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗਲਾਂ ਸੁਣਦਾ ਸੁਆਮੀ ਸੁਖੋ ਮਨੋ ਸਾਰ ਕਹੇ, ਨਾਨਕ ਮਨ ਮੇਰੇ ਸਦਾਰੋ ਹਰਨਾਲੇ। ਸਾਚੇ ਸਾਹਿਬਾ ਕਹਿਣੇ ਕਿ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੁਪਾਵ ਸਦਾ ਸੁਸਰਾ ਤੇਰੇ ਨਾਮ ਨੂੰ ਸਾਵੇ ਨਾਮ ਜਿਨਕੋ ਨੂੰ ਸਹਿਵਾ ਸਭ ਘਨੇਰ ਕਹੇ, ਨਾਨਕ ਕਿਸ ਹੈ ਕਹਿਣੇ ਕਿ ਤੇਰਾ ਸਾਚਾ ਨਾਮ ਮੇਰਾ ਉਦਾਰ ਸਵਾਦ ਨਾਮ ਘਰ ਮੇਰਾ ਦਿਨ ਪੁੱਤਾ ਦੁਗਵਾਈ ਆ। ਪਰਸ਼ਾਂਤ ਸੁਖਮਨਾਇ ਸਦ ਨਿਸ਼ਾ ਦਾ ਪੁਜਾਈਆ, ਸਦਾ ਕੁਰਬਾਨ ਕਿਤਾ ਗੁਰੂ ਟੋਚ ਦੀ ਵਡਿਆਈਆ। ਕਹਾ ਨਾਨਕ ਸੰਤੋਸ਼ ਗੁਰੂ ਪਿਆਰੋ ਸਚਾ ਨਾਮ ਰਾਵਦਾਰ। ਵਾਜੇ ਪੰਚ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤਧਾਰੀਆ। ਪੰਚ ਦੂਤ ਸਵਾਸ ਕੀਤੇ ਕਾਲ ਕੁੰਡ ਕੁਮਾਰਿਆ, ਤੁਰ ਕਰਨ ਪਾਇਆ ਤੂੰ ਜਿਨ ਕੁਛ ਨਾਮ ਹਰ ਕੇ ਰਾਗ। ਕਹਾ ਨਾਨਕ ਸੰਤੂਆ ਤੇ ਕਾਲ ਅਨ ਹਜ ਵਾਜੇ, ਇੱਥੇ ਕਾਰ ਅਨਹਦ ਵਾਜੇ। ਸਾਤੀ ਲਿਪਨ ਦੇ ਨਮਾਣ ਦੇ ਨਮਾਣੇ ਲਿਵ ਬਾਜ ਕਿਆ ਕਰੀ ਵਿਚਾਰੀਆ, ਸੁਭਾ ਸਮਰਾਤ ਕੋਈ ਨਾ ਕਿਰਪਾ ਕਰ ਬਨਵਾਰੀਆ, ਇਸ ਨਾਉਣ ਸਾਉਣ ਨਾ ਸ਼ਬਦ ਲਾ ਸਵਾਰੀਆ। ਕਹਿ ਨਾਨਕ ਲਿਵੇ ਬਾਜੋਂ ਕਿਆ ਕਰੀ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੋ ਕੱਟੇ ਗਿਆਨ ਜਨ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ ਜਿਨਕਾ ਸ਼ਬਦ ਤੇ ਸਵਾਰਿਆ। ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਦੀ ਸੂਜਨ ਪਾਵੇ ਤਾਂ ਸੂਜਨ ਤੇ ਜਿਸ ਨੂੰ ਹੋਰ ਕਿਆ ਕਰੇ।

ਭਰਮ ਭੁੱਲੇ ਫਿਰੇ ਦਾਦ ਇੱਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਨ ਜਿੰਨਾ ਪਾਣ ਪਾਵੇ ਕਹੇ ਨਾਨਕ ਕਿਤੇ ਪਿਆਰੇ ਸੂਜਨ ਪਾਵ ਆਓ ਸੁਣ ਪਿਆਰ ਕਦੇ ਕਮਾਣ ਕਰੇ ਕਮਾਣ ਕਦ ਕਰੀ ਕਿਸ ਦੁਆਰੇ ਪਾਈਏ ਧਨ ਮਨ ਧਨ ਸਸੋਮ ਗੋ ਧਨ ਮਨ ਧਨ ਸਸੋਮ ਗੁਰ ਕੋ ਹੁਕਮ ਨੇ ਪਾਈ ਹੁਕਮ ਨੇ ਗੁਰੂ ਕੀ ਰਾਗ ਆਓ ਸੱਤੀ ਪਾਣ ਕਹੇ ਨਾਮ ਸੁਣ ਸੰਤੋ ਅਗਤਿਓ ਕਦ

ਆ ਮੋਹਣੀ ਹੇ ਭਰਮ ਫੁਲਾਇਆ। ਮਾਂ ਤਾਂ ਮੋਹਣੀ ਤਨੈ ਕੀਤੀ ਜਿੰਠ ਗੋਲੀ ਪਾਈ ਆ। ਕੁਰਬਾਨ ਕੀਤਾ ਤੁਸੀਂ ਵੇਖੋ ਜਨਮ ਮਿਠਾ ਲਾਇਆ। ਕਹੇ ਨਾਨਕ ਮਨ ਚੰਚਲ ਤਰਾਈ ਕਿਰਨਾ ਪਾਇਆ। ਇਹ ਮਨ ਪਿਆ ਰਿਹਾ ਉਸਦਾ ਸਾ ਸੰਭਾਲ ਇੱਕ

ਜੇ ਦੰਦ ਪਛਤਾਈਏ। ਸਤਿਗੁਰ ਕਾ ਆਦੇਸ਼ ਹੁਣ ਤੂੰ ਹੈ ਤੇਰੇ ਨਾਲ, ਕਹਿ ਨਾਨਕ ਮਨ ਪਿਆਰੇ, ਸਦਾ ਸਤਿ ਸਮਾਜੇ, ਹੁਕਮ ਗੋਚਰਾ ਤੇਰਾ ਅੰਦਰ ਪਾਇ।

ਨਾਲ ਮੋਹ ਨਾ ਜਾਣੇ ਅੰਮ੍ਰਿਤ ਖੋਜਦੇ ਤੂੰ ਅੰਮ੍ਰਿਤ ਗੁਰਦੇ ਪਾਇਆ ਪਾਇਆ ਮੁਖ ਕਿਰਪਾ ਕਿਨੀ ਸਦਾ ਮਨੁ ਸਾਹਿ ਜੀ ਜਨ ਸਤੁਰ ਦੁਪਾਇ ਇੱਕ ਵੇਗ ਪ੍ਰਸਨ ਆਇਆ ਲਭ ਲੋਭ ਹੰਕਾਰ ਟੂਕਾ ਸਤਿਗੁਰ ਭਲਾ ਪਾਇਆ ਕਹੇ ਨਾ ਜਿਨਾ ਤੁਟਤ ਅੰਮ੍ਰਿਤ ਗੁਰਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕਰੀ ਬਿਖੁ ਮਾਰ ਦਰਣਾ ਲਾਭ ਲੋਭ ਹੰਕਾਰ ਦਿਸਣਾ ਬਹੁਤ ਨਾ ਹੀ ਗੋਰਨਾ ਖਨਿਓ ਦੇਖੀ ਵਾਲੋ ਨਿੱਕੀ ਏਦ ਮਾਰਗ ਜਾਣ ਗੁਰਪ੍ਰਸਾਦ ਜਿਨੀਆਂ ਤਜਰਬਾਦ ਨੂੰ ਸਮਾਣ ਕਹਿ ਨਾ ਤਾਲ ਭਗਤਾ ਜੁਗ ਹੁਕ ਨਿਰਾਲੀ ਚੱਲੇ ਸਮਾਨ ਹੋਰ ਕਿਆ ਜਨਾ ਗੁਣ ਤੇਰੀ ਜੇ ਤੂੰ ਚਲਾਵੇ ਤੇ ਚੱਲ ਹੈ ਜਿੰਨਾ ਮਾਰਗ ਪਾਵ ਹੈ ਪਰ ਕਿਰਪਾ ਜਿਨ ਨਾਮ ਲਾਇਓ ਚਰ ਸਦਾ ਧਿਆਇ ਜਿਹਨੂੰ ਕਥਾ ਸੁਣਾਇਆ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੈ ਕਹੇ ਨਾ ਸੱਚੇ ਸਾਹਿਬ ਜੋ ਭਾਵਤ ਵਿੱਚ ਆਵੇ ਇਸ ਵੇਲਾ ਸ਼ਬਦ ਸੁਭਾਵਾ ਸ਼ਬਦ ਸੁਭਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਵਰੇ ਕਨੇਰੇ ਕਰੇ ਗੱਲਾ ਕਲੀ ਕਰਨਾ ਪਾਇਆ ਇਹ ਨਾਮ ਸ਼ਬਦ ਸੋਹਿਲਾ ਸਤ ਸੁਣਾਇਆ ਵਿੱਤ ਹੋਏ ਸੇ ਜਿਨਾ ਜਿਨੀ ਅਰਤਿਆ ਹਰ ਤਿਆ ਪਵਿੱਤ ਹੋਏ ਗੁਰਮੁਖ ਜਿਨੀ ਤਿਆ ਪਿਤ ਮਾਤਾ ਪਿਤਾ ਕੁਟੁੰਬ ਸਹਿ ਸਿਓ ਵਿਸੰਗ ਸੁਭਾਈਆ ਕਹਿੰਦੇ ਪਵੇ ਸੁਣਦੇ ਪਵਿੱਤ ਤੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਮ ਸਿਖ ਜਿਨੀ ਗੁਰਮੁਖ ਅਰਤਿਆ ਸਾਹਿਬ ਨੂੰ ਉਪਜੇ ਬਿਨ ਸਹਿ ਕੇ ਸੰਸਾਰ ਨੰਦਾਇ ਨੰਦਾਇ ਸੰਸਾ ਕਿਤ ਸੰਜਮ ਰੇ ਕਰਮ ਕੁਮਾਰ ਜੈਸੇ ਜਿਮ ਲੀਨ ਹੈ ਤੇ ਸੰਜਮ ਤੋਤਾ ਜਾਏ ਮਾਨ ਤੋਂ ਉਹ ਸ਼ਬਦ ਲਾਗੂ ਅਰ ਸੁਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਹਿਬ ਉਪਜੇ ਇਹ ਸੰਤ ਸਾਹਿਬ ਦਾ ਜੀਉ ਮੈਲੇ ਬਾਰੋਂ ਨਿਰਮ ਬਾਰੋਂ ਨਿਰਮਲ ਜੀਉ ਥਮੈਲ ਤਿੰਨੀ ਜਨਮ ਜੁਏ ਆ ਰਿਹਾ

ഇനി ജനകാര ജീവനിരം ഭാരതനമൻ ഭാരതാന്തരമൻ ജീവനിരമൻ സാഹുഗുരുതി കണിക്കുമാണ് പൂർത്തിനായ മനസമാണ് ജനമരത്ന ജിന് കട്ടിയാ ഭലേ സേവന ജാരേ കഹേ നാനക് ജിനമ നിർമൽ സദാരേ ഗുരുനാൻ ജീ കോ സേഖ ഗുരു സേതി സന്മുഖ ਹੋਵੇ ਤਾਂ ਸਾਨੂੰ ਸੇਵ ਕੋਈ ਜਿਉਰੇ ਗੁਰੂ ਨਾਨਕ ਗੁਰਕੇ ਚਰਨ ਹਿਰਦੇ ਧਿਆਏ ਅੰਤਰਾਤਮ ਸਮਾਰ ਆਪ ਸ਼ਰਤ ਬਾਰੇ ਕਰਨ ਗੁਰਬਿਨਮ ਨੂੰ ਜਾਣ ਕੋਈ ਕਹੇ ਨਾ ਸੁਣੋ ਸੰਤੋ ਤੋ ਸਿੱਖ ਸਾਨੂੰ ਕੋਈ ਏਕੋ ਗੁਰਤੇ ਵਿਮੁਖ ਹੋਵੇ ਮੇਰੇ ਸਭ ਕੋਈ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਔਰ ਸਿੱਖ ਹੋਈ ਪੁਛੋ ਵੀ ਕੀਆ ਜਾਏ ਅਨੇਕ ਜੋਨੀ ਪਰਮਿਆ ਸਭ ਕੋਈ ਮੁਕਤ ਨਾ ਪਾਵੇ ਮੁਕਤ ਪਾਏ ਲਾਗ ਕਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾ ਸਤਿਕਾਰ ਦੇਖੋ ਫਿਰ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਓ ਸਤਿਗੁਰ ਬਾਣੀ ਗਾਓ ਗੁਰੂ ਕੇ ਬਾਣੀਆਂ ਸੁਰਬਾਣੀ ਜਿਨ ਕੋ ਨਦਰ ਕਰਮ ਹੋਵੇ ਫਿਰ ਦਿੱਤ ਨਾ ਸਮਾਨ ਪੀਵੋ ਅੰਮ੍ਰਿਤ ਸਦਾ ਰੁਹਾਰੰਗ ਜਪਿਓ ਸਰਮ ਬਾਣੀ ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤਿਗੁਰ ਬਿਨਾਂ ਕੱਤੀ ਬਾਣੀ ਬਾਣੀ ਦੀ ਕੱਤੀ ਸਤਿਗੁਰ ਬਾਦ ਕੱਤੀ ਬਾਣੀ ਕਹਿੰਦੇ ਕੱਚੇ

ਅਰਨਿਤ ਕਰੇ ਰਸਨਾ ਪਿਆ ਕਿਸਨ ਜਾਣ ਇਤ ਜਿਨ ਕਰ ਲਾਇਆ ਮਾਇਆ ਬੋਲਣ ਪੈ ਰਵਾਣ ਹੈ ਨਾ ਸੁਕਿਰਪਾ ਦੁਰਪਤੀ ਪਾਣ ਦੁਰਗਾ ਸੁਰ ਤਨ ਹੈ ਹੀਰੇ ਜੇ ਦ੍ਰਿੜਾ ਸ਼ਬਦ ਰਤਨ ਚਿਤ ਮਨ ਡਾਕਾ ਇਹੋ ਆ ਸਮਾਉ ਸ਼ਬਦ ਸਿੱਧੀ ਮਨ ਮਿਲਿਆ ਸਿੱਧੀ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਆਪ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨ ਸੋ ਰਤਨ ਹੈ ਹੀਰਾ ਜਿਤੜਾਓ ਤੇ ਸਖਤ ਆਪ ਪਾਇ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੇ ਗੁਰਮੁਖ ਕਿਸੇ ਬਜਾਏ

ਆਪ ਹੀ ਹੁਕਮ ਜਾਏ ਸਿਮਰਤ ਸ਼ਾਸਤਰ ਪਾਪ ਜਾਰਦੀ ਫਤਿਹ ਸਾਹਿਬ ਨਦਾਣੀ ਫਤਿਹ ਸਾਹਿਬ ਨਦਾਣੀ ਗੁਰਬਾਜ ਫਤਿਹ ਸਾਹਿਬ ਨਦਾਣੀ ਇਹ ਗੁਣੀ ਸੰਸਾਰ ਤੁਹਾਨੂੰ ਸੁੱਤਾ ਫਤਿਆ ਰਹਿਣ ਵਾਲੀ ਗੁਰਕਿਰਪਾ ਦੀ ਸਿਜਣ ਦਾ ਜਿੰਨਾ

ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੂ। ਹੁਕਮ ਅਨੁਸਾਰੀ ਹੈ, ਅਨੁਕੂਪ ਸਾਰੀ ਹੈ ਗੁਰਦਾਤਾ, ਜਗਨ ਮੈਂ ਆਹ ਪਤਾ ਹੈ, ਜਿਹਨੂੰ ਕਿਉਂ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸਮਾਰੀ ਹੈ, ਕਹੇ ਨਾਨਕੇ ਉੜਦਾਤਾ ਸੁਖਮ ਅਨੁਸਾਰੀ ਹੈ, ਜੈਸੀ ਜਗਨ ਉਧਰ ਮੈਂ ਅਸੀਂ ਪਾਰ ਮਾਇਆ, ਮਾਇਆ ਵੇਖੋ ਜਈ ਕਰਤੇ ਖੇਲ ਉਡਾਇਆ, ਜਾਂ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਸ਼ੜ ਕੀ ਲਗਣਾ ਮਾਇਆ ਅਮਰ ਉਟਾਇਆ, ਇਹ ਮਾਇਆ ਜਿੱਤਰ ਵਿਸਰਿਆ ਮੁਹੱਬਤ ਜੇ ਪਉ ਦੂਜਾ ਲਾਇਆ, ਕਹੇ ਨਾਨਕ ਪ੍ਰਸਾਦ ਜਿੰਨਾ ਲਿਵਲਾ ਇੰਨੀ ਵਿੱਚੀ ਮਾਇਆ ਪਾਇਆ, ਰੱਬ ਮੁਲਕ ਹੈ ਮੁਰਨ ਪਾਇਆ ਜਾਏ, ਮੁਰਨ ਪਾਇਆ ਜਾਏ ਕਿਸੇ ਬਿਟੋਂ ਕਹੇ।

ਹਰਿ ਸਿਮਨਿਆ ਰਾਵ ਮੁਲਕ ਹੈ ਭਗਤ ਨਾਮ ਕੇ ਨਾਨਕਾ ਜਿਨਰ ਪੱਲੇ ਪਾਏ। ਰਾਸ ਮੇਰੀ ਮਨਮੰਦਰ ਰਾਸ ਮੇਰੀ ਮਨਮੰਦਰ ਠਾਕੁਰ ਤੇ ਰਾਜਾਣੀ ਹਰ ਹਰ ਨਿਤ ਜਪਿਓ ਜੀਉ। ਲਾ ਖੱਟੂ ਦੁਆੜੀ ਇਹਦਾ ਪਿੰਨਾ ਮਿਲਿਆ ਮੇਰੇ ਆਪੇ ਭਾਣਾ ਹੈ ਨਾਨਕ ਰਾਜ ਮੇਰੀ ਮਨ ਹੋਵਾ ਵਿਣਦਾਰ। ਇਹ ਰਸਨਾ ਤੂੰ ਆਨ ਰਸ ਰਾਜ ਰਹੀ ਤੇਰੀ ਪਿਆਦ ਨ ਜਾ ਪਿਆਦ ਨ ਜਾਏ ਉਸ ਤੇ ਜਿੱਤੇ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਦੀ ਹਰ ਰਸ ਬਹੁਣ ਕਿਸਨਾ ਲੱਗ ਗਿਆ ਇਹ ਹਰਸ ਕਰਮੀ ਪਾਈਏ ਸਤਿਗੁਰ ਮਿਲਿਆ ਹੈ ਨਾਨਕ ਹੋਰ ਅਨਰਸ ਵਿਸਰੈ ਜਰ ਵਸੀ ਮੰਨਿਆ। ਇਹ ਸਰੀਰ ਆ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗਮੇ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜੀਉ ਪਾਇਆ ਜੋ ਦੁਖਾ ਪ੍ਰਸਾਦੀ ਪੂਜਿਆ ਤਾਂ ਚੱਲ ਤੂੰ ਚਲਤ ਨਹੀਂ ਆਇਆ ਕਹੇ ਨਾ ਸਿੰਘ ਕਾ ਮੂਲ ਰਤਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ। ਮਨ ਚਾਓ ਭਇਆ ਪਰ ਆਗਮ ਸੁਣਿਆ ਹਰ ਮੰਗਲ ਗਾਓ ਸਕੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਣ ਨਹੀਂ ਸਕੀ ਸੋਗ ਦੁੱਖ ਨਾ ਵਿਆਪਾਏ ਫਿਰ ਚੰਨ ਲਾ ਕੇ ਦਿਨ ਪਾਕ ਆਪਣਾ ਪਿਰਦਾ ਪਾਏ ਅਨਹਤ ਬਾਣੀ ਕਿਸੇ ਬਿਰਦਾਣੀ ਨਾ ਮਰਦ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੋਗ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਆ ਕਹੇ ਕਦ ਕਰਮ ਕਮਾਇਆ ਕੇ ਕਰਮ ਕਮਾਇਆ ਤੋ ਸਰੀਰ ਆ ਜਾਂ ਤੂੰ ਜਗ ਮੈਂ ਆਇਆ ਜਿਨ੍ਹਾਂ ਤੇਰਾ ਰਜਨ ਰਚਿਆ ਸੁਵਰ ਮਨ ਵਸਾਇਆ।

ਅੰਧ ਸੀ, ਸਤਿਗੁਰ ਮਿਲਿਆ ਦੇਵ ਦਿਲ ਟੂਜ, ਇਸ ਸਰਨੋਂ ਮੇਰੇ ਸੱਚ ਸੁਣਨ ਨੂੰ ਪੁਟਾ, ਸੱਚ ਸੁਣਨ ਪੁਟਾ ਸਰੀਰ ਲਾਏ, ਸੁਣੋ ਸਤ ਪਾਇਣ, ਜੇ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲਾਖੋ ਡਾਣੀ, ਤਾਂ ਕੋਈ ਨਾ ਜਾਏ,

ਅਨੇਕ ਨਾਉ ਨਾਵ ਨੇਧ ਸਿਧਾਂਤ ਰੰਧਾਵੇ ਪਾਇਆ ਕਹੇ ਨਾਨਕ ਪਿਆਰੇ ਜੀਉ ਉਪਾਂਤ ਰੱਖ ਕੇ ਵਜਾ ਪ੍ਰਮੁਖ ਜਾਇਆ ਕਿ ਸਾਚਾ ਸੋਲਾ ਸਤਿ ਗੁਰ ਗਾਉ ਗਾਉ ਸੋਲਾ ਕਰ ਸਾਚੇ ਜਿਸੇ ਸਦਾ ਸੱਚ ਧਿਆਵੇ ਸਤੂ ਧਿਆਵੇ ਜਾਗ ਭਾਵੇ।

ਸਗਲ ਵਸੂਰੇ ਦੁਖ ਲੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰ ਤੇ ਪੂਰੇ ਗੁਰ ਤੇ ਡਾਣੀ ਸੁਣ ਤੇ ਪਨੀਤ ਕਹਿ ਤੇ ਪਨੀ ਸਤਿਗੁਰਿਆ ਪਰ ਪੂਰੇ ਬਿਰਮੰਤ ਨਾਨ ਗੁਰਜਣ ਲਾਗੇ ਬਾਜੇ ਅਨਹ ਤੂਰਿਸ ਲਓ ਪਵਨ ਗੁਰੂ ਪਾਣੀ ਪਿਤਾ ਹਤਾ ਤਰ ਤੁਮ ਹੱਥ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਨਾਮ ਕਰਤਾ ਪੁਰਖ ਨਿਰਭਉ

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਫੁਰਮਾਨ ਕਰਦੇ ਹਨ, ਟੋਡੀ ਮਹੱਲਾ ਪੰਜਵਾ, ਹਰ ਹਰ ਚਰਨ ਹਿਰਦੈ ਉਰਤਾ।

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ, ਗੁਰੂ ਪਿਆਰਿਓ, ਹਰ ਹਰ ਚਰਨ ਹਿਰਦੈ ਉਰ ਧਾਰੇ। ਪਾਤਸ਼ਾਹ ਕਹਿੰਦੇ ਨੇ ਕਿ ਹੇ ਪਰਮਾਤਮਾ ਦੇ ਪਿਆਰਿਆ, ਉਸ ਪਰਮਾਤਮਾ ਦੇ ਬਾਣੀ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ। ਹਿਰਦੇ ਚਰਨ ਸ਼ਬਦ ਸਤਿਗੁਰ, ਨਾਨਕ ਬੰਧਿ ਹੋ ਪਾਲ। ਹੁਣ ਬਾਣੀ ਰੂਪੀ ਸ਼ਬਦ ਹਿਰਦੇ ਵਿੱਚ ਕਿਵੇਂ ਵਸਾਉਣਾ ਹੈ? ਉਸ ਅਵਸਥਾ ਤੱਕ ਪਹੁੰਚਣਾ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆ। ਹੁਣ ਉੱਥੇ ਤੱਕ ਪਹੁੰਚਣ ਲਈ ਰਸਨਾ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਨਾ ਪਏਗਾ। ਕਿਉਂ? ਰਸਨਾ ਦੇ ਨਾਲ ਜੋ ਵੀ ਕੁਛ ਬੋਲਿਆ ਜਾਂਦਾ ਹੈ, ਕੰਨਾਂ ਦੇ ਨਾਲ ਜੋ ਵੀ ਕੁਛ ਸੁਣਿਆ ਜਾਂਦਾ ਹੈ, ਅੱਖਾਂ ਦੇ ਨਾਲ ਜੋ ਵੀ ਕੁਛ ਵੇਖਿਆ ਜਾਂਦਾ ਹੈ, ਉਹ ਹਿਰਦੇ ਵਿੱਚ ਟਿਕ ਜਾਂਦਾ ਹੈ। ਆਪ ਜੀ ਨੇ ਵੇਖਿਆ ਹੋਏਗਾ, ਕਿਸੇ ਬੰਦੇ ਨੇ ਕੋਈ ਗੱਲ ਕਹਿ ਦਿੱਤੀ, ਆਪਾਂ ਕਹਿੰਦੇ ਜੀ ਮੇਰੇ ਦਿਲ 'ਚ ਉਹ ਗੱਲ ਘਰ ਕਰ ਗਈ, ਮੇਰੇ ਹਿਰਦੇ ਵਿੱਚ ਘਰ ਕਰ ਗਈ, ਨਿਕਲਦੀ ਨਹੀਂ ਹੈ। ਮੈਂ ਜਦੋਂ ਵੀ ਮੇਰਾ ਧਿਆਨ ਉੱਥੇ ਜਾਈ ਜਾਂਦਾ, ਮੈਨੂੰ ਉਹਨੇ ਗੱਲ ਕਹਿ ਕਿਵੇਂ ਦਿੱਤੀ ਹੈ?

ਦੁਨਿਆਵੀ ਗੱਲ ਹੈ। ਮੈਂ ਜਦੋਂ ਆਰਾਮ ਕਰਦਾ ਹਾਂ, ਮੈਂ ਸਾਰਾ ਦਿਨ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਰਹਾਂ, ਪਰ ਜਦੋਂ ਮੈਂ ਰਾਤ ਨੂੰ ਆਰਾਮ ਕਰਦਾ ਹਾਂ, ਮੈਨੂੰ ਉਹ ਗੱਲ ਪਿੰਚ ਕਰਦੀ ਹੈ। ਔਰ ਇਹਨਾਂ ਦੁਨਿਆਵੀ ਗੱਲਾਂ ਕਰਕੇ ਹੀ ਅੱਜ ਦੇ ਵਿੱਚ, ਅੱਜ ਦੀ ਦੁਨੀਆ ਦੇ ਵਿੱਚ, ਇਹਨਾਂ ਕੰਟਰੀਆਂ ਵਿੱਚ ਡਿਪਰੈਸ਼ਨ ਵਗੈਰਾ ਦੀਆਂ ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਜਨਮ ਲੈ ਰਹੀਆਂ। ਹੁਣ ਇਹ ਤਾਂ ਹੈ ਦੁਨਿਆਵੀ ਖੇਡ, ਇਸ ਤੋਂ ਇਹ ਆਪਾਂ ਨੂੰ ਯਕੀਨ ਹੋ ਗਿਆ ਕਿ ਹਿਰਦਾ ਹੈ ਅਤੇ ਹਿਰਦੇ ਵਿੱਚ ਕੁਛ ਨਾ ਕੁਛ ਗੱਲ ਘਰ ਕਰਦੀ ਹੈ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਇਹ ਪਰਮਾਤਮਾ ਦੇ ਪਿਆਰਿਆ, ਉਸ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਘਰ ਬਣਾ ਲੈ। ਤੇਰੀ ਅਵਸਥਾ ਉਹ ਬਣ ਜਾਵੇ, ਤੂੰ ਕਹੇ ਕਿ ਹੁਣ ਮੈਂ ਜਦੋਂ ਆਰਾਮ ਕਰਨ ਵਾਸਤੇ ਲੇਟਦਾ ਹਾਂ ਤਾਂ ਮੈਨੂੰ ਕੀ ਯਾਦ ਆਉਂਦਾ ਹੈ, ਮੈਨੂੰ ਯਾਦ ਆਉਂਦਾ ਹੈ ਵਾਹਿਗੁਰੂ ਸਿਮਰਨ, ਮੇਰੇ ਦਿਲ 'ਚੋਂ ਨਿਕਲਦਾ ਹੀ ਨਹੀਂ। ਕਿਉਂ? ਹਿਰਦੇ ਵਿੱਚ ਕਰ ਮੈਨੂੰ ਯਾਦ ਆਉਂਦਾ ਹੈ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ, ਹਰ ਹਰ ਚਰਨ ਹਿਰਦੈ ਉਰ ਧਾਰੇ, ਉਹ ਤਾਂ ਮੇਰੇ ਦਿਲ 'ਚ ਘਰ ਕਰ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹਿਰਦੇ ਵਿੱਚ ਬਾਣੀ ਘਰ ਕਰ ਗਈ, ਹਿਰਦਾ ਪਵਿੱਤਰ ਹੋ ਜਾਣਾ ਹੈ। ਜਿਸ ਦਿਨ ਹਿਰਦਾ ਪਵਿੱਤਰ ਹੋ ਗਿਆ, ਉਸ ਦਿਨ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਸਫਲੀ ਹੋ ਜਾਏਗਾ। ਹਰ ਹਰ ਚਰਨ ਹਿਰਦੈ ਉਰ ਧਾਰੇ। ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਨੇ ਜੁਗਤ ਸਮਝਾ ਦਿੱਤੀ, ਪਰਮਾਤਮਾ ਦੇ ਚਰਨ ਬਾਣੀ ਰੂਪੀ ਚਰਨ ਕਿਵੇਂ ਹਿਰਦੇ ਵਿੱਚ ਕਰਨ ਕਰਨਗੇ? ਸਿਮਰ ਸੁਆਮੀ ਸਤਿਗੁਰ ਆਪਣਾ, ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰੀ, ਆਪਣੇ ਸਤਿਗੁਰ ਨੂੰ ਯਾਦ ਕਰੀ, ਤੇਰੇ ਹਿਰਦੇ ਵਿੱਚ ਸਤਿਗੁਰੂ ਆ ਕੇ ਘਰ ਕਰ, ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਦਿਆ। ਬਾਣੀ ਵਿੱਚ, ਕਰ ਕਿਰਪਾ ਵਸੋ ਮੇਰੇ ਹਿਰਦੇ ਹੋਏ ਸਹਾਈ, ਆ ਮਨ ਮੈਂ ਰਾਮ ਨਾਮਾ। ਪਾਤਸ਼ਾਹ ਕਹਿੰਦੇ ਨੇ, ਆਪਣੇ ਮਾਲਕ ਨੂੰ ਯਾਦ ਕਰੀ। ਯਾਦ ਕਰਦਿਆਂ ਕਰਦਿਆਂ ਇੱਕ ਦਿਨ ਤੇਰੇ ਹਿਰਦੇ ਰੂਪੀ ਸੇਜ ਦੇ ਉੱਤੇ ਮਾਲਕ ਨੇ ਆ ਕੇ ਬਹਿ ਜਾਣਾ, ਜਿਹਨੂੰ ਕਹਿੰਦੇ ਨੇ ਸੇਜ ਏਕ ਏਕੋ ਪ੍ਰਭ ਠਾਕੁਰ, ਗੁਰਮੁਖ ਹਰ ਰਾਵੈ ਸੁਖ ਸਾਕਰ। ਆਪਾਂ ਸ਼ਬਦ ਸਰਵਣ ਕਰਦੇ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗੈ। ਪਾਤਸ਼ਾਹ ਕਹਿੰਦੇ ਨੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਤੇਰਾ ਇਸ ਸੰਸਾਰ ਦੇ ਵਿੱਚ ਜਿਹੜਾ ਕਾਰਜ ਜੋ ਕਰਨ ਵਾਸਤੇ ਤੂੰ ਆਇਆ ਹੈ ਉਹ ਸਫਲ ਹੋ ਜਾਏਗਾ। ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ।

ਦੁਨਿਆਵੀ ਲੋਕ ਪੁੰਨ ਕਰਦੇ ਨੇ, ਤਾਨ ਕਰਦੇ ਨੇ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰੀਏ, ਪਾਤਸ਼ਾਹ ਪੁੰਨ ਕੀ ਹੈ, ਦਾਨ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਪਰਮਾਤਮਾ ਦੇ ਪਿਆਰਿਆ, ਦੁਨਿਆਵੀ ਵਸਤੂਆਂ ਦਾ ਦਾਨ ਕਰਨਾ ਚਾਹੀਦਾ, ਪਰ ਦੁਨਿਆਵੀ ਵਸਤੂਆਂ ਆਈਆਂ ਕਿੱਥੋਂ ਨੇ? ਮਾਲਕ ਦੇ ਚਰਨਾਂ ਵਿੱਚੋਂ ਮਿਲੀਆਂ ਨੇ। ਚਰਨਾਂ ਵਿੱਚੋਂ ਮਿਲੀਆਂ ਹੋਈਆਂ ਵਸਤੂਆਂ ਦਾ ਤੂੰ ਅੱਗੇ ਦਾਨ ਕਰੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਸਭ ਤੋਂ ਵੱਡਾ ਪੁੰਨ ਕੀ ਹੈ? ਪੂਜਾ ਪਰਮੇਸ਼ਰ। ਉਸ ਪਰਮਾਤਮਾ ਦੀ ਭਗਤੀ ਹੀ ਸਭ ਤੋਂ ਵੱਡਾ ਪੁੰਨ ਹੈ, ਉਸ ਪਰਮਾਤਮਾ ਦੀ ਬੰਦਗੀ ਹੀ ਸਭ ਤੋਂ ਵੱਡਾ ਦਾਨ ਹੈ। ਪੁੰਨ, ਦਾਨ, ਪੂਜਾ ਪਰਮੇਸ਼ਰ। ਕਹਿੰਦੇ ਨੇ ਜੀ, ਜਿੰਨੇ ਪੁੰਨ ਵੱਧਦੇ ਜਾਂਦੇ ਨੇ, ਸੁੱਖ ਵੱਧਦੇ ਜਾਂਦੇ ਨੇ। ਕੀ ਭਾਵ ਹੈ? ਜਿੰਨੀ ਭਗਤੀ ਵੱਧਦੀ ਜਾਂਦੀ, ਉਨਾ ਜੀਵਨ ਉਨਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਜਾਂਦਾ ਹੈ, ਜਿੰਨਾ ਜੁੜਦਾ ਜਾਂਦਾ ਹੈ ਸੁਖੀ ਹੁੰਦਾ ਜਾਂਦਾ ਹੈ। ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਪੂਜਾ ਪਰਮਾਤਮਾ ਦੀ ਪੂਜਾ, ਪਰਮਾਤਮਾ ਦੀ ਭਗਤੀ ਹੀ ਸਭ ਤੋਂ ਵੱਡਾ ਪੁੰਨ ਹੈ। ਸਭ ਤੋਂ ਵੱਡਾ ਦਾਨ ਵੀ ਕੀ ਹੈ? ਦਾਨਾ ਕੈ ਸਿਰਦਾਨ, ਨਾਮ ਦਾਨ। ਪਾਤਸ਼ਾਹ ਕਹਿੰਦੇ ਨੇ, ਸਭ ਤੋਂ ਵੱਡਾ ਦਾਨ ਕੀ ਹੈ? ਉਸ ਪਰਮਾਤਮਾ ਦੀ ਭਗਤੀ ਹੈ। ਹਰ ਕੀਰਤ ਤਤ ਵਿਚਾਰੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਾਰੇ ਜੀਵਨ ਦਾ ਇਹ ਨਿਚੋੜ ਕੱਢ ਕੇ ਰੱਖ ਦਿੱਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਤ ਕੱਢ ਕੇ ਰੱਖ ਦਿੱਤਾ,

ਉਸ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਅਤੁੱਲ ਜਿਹਨੂੰ ਤੋਲਿਆ ਨਾ ਜਾਵੇ, ਇਹੋ ਜਿਹਾ ਸੁੱਖ ਮਿਲ ਗਿਆ ਕਦੋਂ? ਠਾਕੁਰ ਅਗਾਮੇ ਅਪਾਰੇ, ਉਹ ਗਮਾਂ ਤੋਂ ਰਹਿਤ ਅਗੰਮ ਪਰਮਾਤਮਾ, ਉਸ ਪਰਮਾਤਮਾ ਦੇ ਜਦੋਂ ਗੁਣ ਗਾਏ, ਪਾਤਸ਼ਾਹ ਕਹਿੰਦੇ ਨੇ ਆਤਮਕ ਸੁੱਖ ਮਿਲ ਗਿਆ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਾਹੁਰ ਕਛ ਨਾ ਵਿਚਾਰੇ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਭਗਤੀ ਦੇ ਮਾਰਗ 'ਤੇ ਚੱਲੀ, ਮਾਲਕ ਨੂੰ ਯਾਦ ਕਰੀ, ਪਰਮਾਤਮਾ ਦੇ ਨਾਮ ਰੂਪੀ ਚਰਨ ਹਿਰਦੇ ਵਿੱਚ ਵਸਾ ਲਈ, ਫਿਰ ਕੀ ਹੋਏ? ਪਾਤਸ਼ਾਹ ਕਹਿੰਦੇ ਨੇ ਫਿਰ ਉਹ ਪਰਮਾਤਮਾ ਤੈਨੂੰ ਆਪਣਾ ਬਣਾ ਲਓ। ਜਿਹਨੂੰ ਮਾਲਕ ਆਪਣਾ ਬਣਾ ਲੈਂਦਾ ਹੈ ਨਾ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਹੁਣ ਪਰਮਾਤਮਾ ਨੇ ਆਪਣਾ ਬਣਾਉਣਾ ਕਿਵੇਂ ਹੈ? ਇੱਕੋ ਹੀ ਜੁਗਤ ਹੈ, ਹਰ ਹਰ ਚਰਨ ਹਿਰਦੈ ਉਰਤਾ, ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲਈ, ਉਸ ਮਾਲਕ ਦੇ ਮਾਰਗ 'ਤੇ ਚੱਲੀ, ਇਹ ਰਸਤਾ ਹੈ, ਮਾਰਗ 'ਤੇ ਚੱਲ ਪਿਆ ਅਤੇ ਮੰਜ਼ਿਲ ਕੀ ਹੈ? ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਮੰਜ਼ਿਲ ਹੈ ਪਰਮਾਤਮਾ ਦੇ ਰਸਤੇ 'ਤੇ ਚੱਲਣ ਵਾਲਿਆਂ ਨੂੰ ਰੱਬ ਆਪਣਾ ਬਣਾ ਲੈਂਦਾ। ਤਿਨਕਾ ਬਾਹੁਰ ਕਛ ਨਾ ਵਿਚਾਰੇ, ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਦਾ ਲੇਖਾ ਨਿਬੜ ਜਾਂਦਾ ਸਾਸ, ਜਿਹੜੇ ਰੱਬ ਦੇ ਹੀ ਬਣ ਗਏ।

ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ, ਇਹ ਮੇਰੇ ਵਾਹਿਗੁਰੂ ਅਰਦਾਸ ਹੈ ਆਪ ਜੀ ਦੇ ਚਰਨਾਂ ਵਿੱਚ ਕਿਰਪਾ ਕਰ ਦਿਓ। ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ, ਸ਼ੁਕਰਾਨਾ ਹੈ, ਇੱਕ ਹੋਰ ਕਿਰਪਾ ਕਰ ਦਿਓ। ਮਨੁੱਖਾ ਜਨਮ ਦੇ ਵਿੱਚ ਸਵਾਸਾਂ ਰੂਪੀ ਮਾਲਾ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਰਤਨ ਪਰੋ ਦਿਓ, ਅਤੇ ਨਾਮ ਰਤਨ ਸੁਣ ਜਪ ਜਪ ਜੀ ਤੇਰਾ ਨਾਮ ਜਪ ਜਪ ਕੇ। ਜਪਦਿਆਂ ਜਪਦਿਆਂ ਇੱਕ ਦਿਨ ਐਸੀ ਅਵਸਥਾ ਬਣ ਜਾਵੇ ਤੇਰਾ ਨਾਮ ਸੁਣਨ ਵੀ ਲੱਗ ਜਾਵੇ, ਹਰ ਨਾਨਕ ਕੰਠ ਮੰਜ, ਇਸ ਹਿਰਦੇ ਰੂਪੀ ਕੰਠ ਦੇ ਵਿੱਚ ਤੇਰੇ ਨਾਮ ਨੂੰ ਜਪ। ਇਸੇ ਅੱਜ ਦੇ ਹੁਕਮਨਾਮੇ ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰ ਸਫਲ ਹਮਾਰੇ ਪਾਤਸ਼ਾਹ ਕਿਰਪਾ ਕਰਨ, ਹਿਰਦਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਭਗਤ ਸਿੰਘ ਜੀ ਸਮੂਹ ਜਤੇ ਪਾਸੋਂ ਮਾਸਾ ਪਰਿਵਾਰ ਦੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

एक ओंकार सतगुर प्रसाद आसा महला चौथा शंत

ਦੂਇਕ ਦੁਸਾਜੀ ਅਕਰਾ ਸਿੰਘ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰ ਪਸਾਓ। ਤੂੰ ਜਾਣੋ ਜੀ ਸਭ ਸਹਿਜ ਲੈ ਸਿੰਧ ਕਵਾਓ। ਕਰ ਆਸਣ ਡਿਠੋ ਚਾਓ, ਕਰ ਆਸਣ ਡਿਠੋ ਚਾਓ।

0: ਤਿੰਨ ਸੀ ਰੰਗੀ ਕੁਦਰਤੀ ਜਹਾਨ, ਕੁਦਰਤ ਨੇ ਕੀਆਂ ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬਹਿ ਸੰਤਰ, ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ,
1: ਆਪੀ ਨੇ ਭੋਗ ਭੋਗ ਕੇ ਹੋਏ ਬਸਮਣ ਬੋਸ਼ਦਾਇਆ।

ਪਤਾਲ ਲਟਕਿਆਂ ਕੇ ਮੁੰਦੜੇ ਲਟਕਿਆਂ ਕੇ ਹਾਰ ਜਿੱਤਨ ਪਈਏ ਨਾਨਕਾ ਸੇਤਨ ਹੋਵੇ ਛਾਰ ਗਿਆਨਾਂ ਗੱਲੀ ਟੁੰਡੀਏ ਖਤਨਾ ਕਰੜਾ ਸਾਰ ਕਰ ਮਿਲੇ ਤਾਂ ਪਾਈਏ।

ਦਾ ਕਾਕੀ ਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ ਬਿੰਨੀ ਰਹਿਣ ਜਿਨਾ ਮੰਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ, ਲਾਟੂ ਮਾਧਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਾ ਸਾਹ, ਸੋਏ ਚਾੜ ਪਵਾਈ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਧ ਪਵਾਏ, ਸੋਏ ਪਏ ਕਿਰਤ ਨਚੈ ਸਭ ਕੋਏ।

0: ਪਾਠ ਪੁਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਹੁਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ
1: ਸੱਚਾ ਸਾਹਿਬ ਇਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨ ਮੁਖੀ ਜਨਮ ਗਵਾਇਆ

0: ਕੱਢੈ ਤੋਏ। ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ।
1: ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡੀਏ ਹੋਏ ਇੱਕ ਮਨ ਲਗਤੀ ਆਈਏ। ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ। ਮਤ ਥੋੜੀ ਸੇਵ

0: ਨਾਨਕ ਕੂੜ ਦਇਆ ਭਰਪੂਰ। ਮੱਥੇ ਟਿੱਕਾ ਤੇੜ ਤੋਤੀ ਕਖਾਈ ਹੈ ਸ਼੍ਰੀ ਜਗਤ ਕਾ ਸਾਈ। ਨੀਲ ਵਸਤਰ ਪੈਰ ਹੋਏ ਪ੍ਰਵਾਨ ਮਲੇਸ਼ਤਾਨ ਲੈ ਪੂਜੈ ਪੁਰਾਣਾ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉਪਕਿਰ ਸੈਨਾ ਜਾਣਾ। ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜ ਯਾਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅਨ ਅਸਾਡਾ ਪਿੱਟੈ ਤਨ ਪਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਏ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ।
1: ਜਿੱਤੈ ਅੰਦਰ ਸਭ ਕੋ ਵੇਖ ਨਦਰੀ ਏਡ ਚਲਾਇੰਦਾ ਆਪੇ ਤੇ ਵਡਿਆਈ ਆਪੇ ਹੀ ਕਰਮ ਕਰਾਇੰਦਾ ਵਡਹੋ ਵਡਾਵਲ ਮੇਦਨੀ ਸਿਰ ਸਿਰ ਧੰਦੇ ਲਾਇੰਦਾ ਨਦਰ ਪੱਟੀ ਜੇਕਰੇ ਸੁਲਤਾਨਾ ਖਾਓ ਕਰਾਇੰਦਾ ਦਰਮੰਗਨ ਪਿਗਨ।

0: ਮੁੰਡੇ ਬਾਹਰ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਹੈ ਭਾਗਾਂ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਪੌੜੀ।
1: ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪ ਹੀ ਲਿਖਾ ਸੰਡੀ ਹੈ ਜਾ ਰਹਿਣਾ ਨਾ ਹੀ ਆਇਤ ਜਗਤਾਂ ਕਾਇਤ ਗਰਭ ਹੰਡੀ ਹੈ ਮੰਦਾ।

ਨਾਵੇ ਉਤਰੇ ਨਾ ਹੀ ਮੈਲ, ਜਿਨ ਪਟੇ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ, ਤਿੰਨ ਨੇ ਹੋਣ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੋਵੈ ਚੁੱਪੀ ਕਰ ਜਾਏ ਪ੍ਰਵਾਹ, ਨਾ ਹੀ ਕਿਸੇ ਕੇਰੀ ਬਾਹ ਸੱਚੇ ਨਾ ਦਰਵਾਟ ਉੱਪਰ ਖਰਚ ਮੰਗਾ, ਜਬੈ ਦੇਤਾ ਖਾਹੇ ਦਿਬਾਨੇ ਕੋ ਕਲਮੇ ਕਹਾ ਮਾ ਤੁਮਾ ਮੇਲ, ਦਰਲੇ ਲੇਖਾ ਪੀੜ ਛੁੱਟੇ ਨਾਨਕਾ।

0: ਕੋਕੋ ਨਿਰਜਾਸ
1: ਵਸਤੂ ਅੰਦਰ ਵਸਮਾ
0: ਦੂਜੀ ਹੋਵੇ ਪਾ ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ

ਨਾਨਕ ਸੇਵਕ ਕਾਢੀ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰੇ ਆਪ ਕਰਾਏ ਮਾਰ ਇੱਕ ਨਾਂਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲਣਾ ਜੀ ਵਾਹਿਗੁਰੂ, ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ, ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ, ਦੇਖ ਕੇ ਅਣਜਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ

ਸੋ ਆਸਾ ਸੰਗ ਨਿਭਾਈ ਤਿਨਾ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ।

ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਕੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ।

ਖਿਮਾ ਬਖਸ਼ਿਸ਼ ਕਰਨੀ ਜੀ। ਅਗਾਹ ਤੋਂ ਸੁਚੱਜੀ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰ ਆਈ, ਸਾਧ ਸੰਗਤ ਦੇ ਹਿਰਦਿਆਂ ਚ ਵਸਾਉਣਾ, ਆਈ ਹੋਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ, ਆਪ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਪੰਚਮਈ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਹਾਜ਼ਰ ਹੈ,

ਨਿਰਵਿਘਨਤਾ ਸਹਿਤ ਸੰਪੂਰਨਤਾ ਕਰਾਉਣੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਜੀ। ਕਿਰਪਾ ਕਰੋ ਸਤਿਗੁਰੂ ਜੀਓ, ਪਾਵਨ ਪਵਿੱਤਰ ਮੁੱਖ ਭਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ, ਹੁਕਮ ਤੇ ਚੱਲਣ ਦੀ ਸਮਤ ਸੋਝੀ ਬਖਸ਼ਿਸ਼ ਕਰਨੀ ਜੀ। ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰਿਓ, ਸਰਬੱਤ ਦੇ ਕਾਰਜ ਰਾਸ ਕਰਿਓ, ਸਿੱਖ

ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨੇ ਹੋਣ,

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਛਿਆ ਕਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ, ਧੰਦਾ ਸਭ ਜਲਾਇ ਕੇ ਗੁਰੂ ਨਾਮ ਦੀਆ ਸੱਚ ਸੁਆਓ।

ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣ ਪਾਂ, ਗੁਰ ਕੀ ਪੈਰੀ ਪਾਹੇ, ਸੋ ਕਹੋ ਟਲ ਗੁਰ ਸੇਵੀਐ, ਐਹਨ ਸੁਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਉਹ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਖੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦ ਸਚੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਸੈਭੰ ਗੁਰ ਪ੍ਰਸਾਦਿ। ਜਪ ਆਦ ਸਚ ਜੁਗਾਦ ਸਚ ਹੈ ਸਚ, ਨਾਨਕ ਹੋਸੀ ਭੀ ਸਚ।

ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।